ਜਪ ਜਪ ਜੀਵਾ ਸਤਿਗੁਰੁ ਮਾਨਾਉ ਦਰਸ਼ਨ ਮਾਗੋ ਦੇਹ ਪਿਆਰੇ ਅਮਰੀ ਸੇਵਾ ਕੌਣ ਕੌਣ ਨਾ ਤਾਰੇ ਸੁਕਹੁ ਟਲ ਗੁਰ ਸੇਵੀ ਅਹਿਨਸ ਸਹਿਜ ਸੁਭਾ।

0: ਭੰਗ ਗੁਰ ਪ੍ਰਸਾਦ ਜਾਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ
1: ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾ ਲਿਵਤਾਰ
0: ਭੁੱਖਿਆਂ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ
1: ਸਹਿ ਸਿਆਣਪਾ ਲਖ ਹੋਹੇ ਤਾਂ ਇੱਕ ਨਾ ਚੱਲੈ ਨਾਲ
0: ਕਬ ਸਚਿਆਰਾ ਹੋਈ ਹੈ ਕਬ ਕੂੜੈ ਤੁੱਟੈ ਪਾਲ
1: ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ
0: ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ
1: ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ
0: ਹੁਕਮੀ ਉੱਤਮ ਨੀਚ ਹੁਕਮ ਲਖ ਦੁੱਖ ਸੁਖ ਪਾਈ ਹੈ
1: ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈ
0: ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ
1: ਨਾਨਕ ਹੁਕਮੈ ਜੇ ਬੁੱਝੈ ਤਾਂ ਹਮੈ ਕਹਿ ਨਾ ਕੋਈ
0: ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਣ
1: ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ
0: ਗਾਵੈ ਕੋ ਸਾਜ ਕਰੇ ਤਨ ਕੇ ਗਾਵੈ ਕੋ ਜੀ ਲੈ ਫਿਰ ਦੇਹ
1: ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰ
0: ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ
1: ਦੇਂਦਾ ਦੇ ਲੈ ਦੇ ਥਕ ਪਾਹੇ ਜੁਗਾ ਜੁਗੰਤਰ ਖਾਹੇ
0: ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਖਸੈ ਵੇ।

0: ਸੁਣ ਧਰੀ ਪਿਆਰ
1: ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ
0: ਨਹੀਂ ਆਵੇ ਕੱਪੜਾ ਨਦਰੀ ਮੋਖ ਦੁਆਰ
1: ਨਾਨਕ ਏਵੈ ਜਾਣੀਐ
0: ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ
2: ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ
0: ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੋ ਘਰ ਲੈ ਜਾਏ
2: ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਾ ਸਮਾਈ
0: ਈਸ਼ਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ
2: ਜੇ ਹੋ ਜਾਣਾ ਅੱਖਾਂ ਨਾਹੀ ਕਹਿਣਾ ਕਥਨ ਨਾ ਜਾਈ
0: ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ
2: ਨਾਵਾ ਜੇ ਤਿਸ ਭਾਵਾ ਬਿਨ ਪਾਣੀ ਕੇ ਨਾਏ ਕਰੀ
0: ਸਿਰ ਤੋਂ ਪਾਈ ਵੇਖਾ ਬਿਨ ਕਰਮਾ ਕੀ ਮਿਲੈ ਲਈ
2: ਮਤ ਵਿਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ
0: ਬੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ
2: ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ
0: ਨਵਾਂ ਖੰਡਾਵੇ ਜਾਣੀਏ ਨਾਲ ਚੱਲੇ ਸਭ ਕੋਏ
2: ਚੰਗਾ ਨਾ ਔਰ ਖਾਈ ਕੈ ਜਸ ਕੀਰਤ ਜਗਲੇ
0: ਜੇ ਕਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੀ
2: ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ
0: ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ
2: ਦੇਹਾ ਕੋਏ ਨ ਸੁਜਈ ਜੇ ਤਿਸ ਗੁਣ ਕੋਏ ਕਰੇ
0: ਸਤਿਗੀਰ ਸੁਰ ਨਾ ਸੁਣੇ ਧਰ ਤਬਲੇ ਆਕਾਸ਼
2: ਸੁਣੈ ਦੀਪ ਲੋ ਪਾਤਾਲ ਸੁਣੈ ਪੋਹੇ ਨ ਸਕੇ ਕਾਲ
0: ਭਗਤਾਂ ਸਦਾ ਵਗਾ ਸੁਣੈ ਦੁਖ ਪਾਪ ਕਾ ਨਾਸ
2: ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹਣ ਮੰਦ
0: ਜੋਗ ਜੁਗ ਤਨ ਭੇ ਸੁਣੈ ਸ਼ਾਸ ਸਿਮਰਤ ਵੇਦ
2: ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ
0: ਸੁਣੋ ਗਿਆਨ ਸੁਣਿਆ ਸੜਕਾ ਇਸ਼ਨਾਨ
2: ਸੁਣੈ ਪੜ ਪੜ ਪਾਵੇ ਮਾਨ ਸੁਣੈ ਲਾਗੇ ਸਹਿਜ ਧਿਆਨ
0: ਭਗਤਾਂ ਸਦਾ ਵਗਾ ਸੁਣੈ ਦੁਖ ਪਾਪ ਕਾ ਨਾਸ
2: ਸੁਣੈ ਸਰਾ ਗੁਣਾ ਕੇ ਗਾਹਾ ਸੁਣੈ ਸੇਖ ਪੀਰ
0: ਪਾਤਸ਼ਾਹ ਸੁਣਿਆ ਵੈਸ ਗਾਹੋ
2: ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ
0: ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ
2: ਕਾਗਦ ਕਦਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ
0: ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
2: ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ
0: ਚੋਟਾ ਨਾ ਖਾਏ ਮਨ ਜਮ ਕੈ ਸਾਥ ਨਾ ਜਾਏ
2: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
0: ਮਾਰਗ ਠਾਕ ਨਾ ਪਾਏ ਮੰਨੈ ਪਾਤਸ਼ਾਹ ਪ੍ਰਗਟ ਜਾਏ
2: ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ
0: ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
2: ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰ ਸਧਾਰ
0: ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨ ਭਿੱਖ
2: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
0: ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ
2: ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ
0: ਕਹਿ ਕਰੈ ਵਿਚਾਰ ਕਰਤੇ ਕਾ ਕਰਨੈ ਨਾਹੀ ਸੁਮਾਰ
2: ਤੋਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ
0: ਜੇ ਹੋਵੇ ਸਚਿਆਰ ਤਬਲਾ ਉਪਰ ਕੀਤਾ ਭਾਰ
2: ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ
0: ਜਾਤ ਰੰਗਾ ਕੇ ਨਾਵ ਸਭ ਨਾ ਲਿਖਿਆ ਬੁੜੀ ਕਲਾਮ
2: ਇਹੋ ਲੇਖਾ ਲਿਖ ਜਾਣੇ

0: ਰੱਖ ਦਰਿਆਉ।
1: ਗਵਨ ਕਹਾਂ ਵਿਚਾਰ ਵਾਰਨ ਜਾਵਾਂ ਇੱਕ ਵਾਰ,
0: ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ।
1: ਸੰਖ ਭਾਉ ਸੰਖ ਪੂਜਾ ਸੰਖ ਤਪ ਤਾਉ,
0: ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ।
1: ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਾਤਾਰ,
0: ਅਸੰਖ ਸੂਰ

0: ਨਿਰੰਕਾਰ
1: ਕੰਧ ਘੋਰਾ ਸੰਖ ਚੋਰ ਹਰਾਮ ਖੋਰ
0: ਅਸੰਖ ਅਮਰ ਕਰ ਜਾਹੇ ਜੋਰ ਸੰਖ ਗਲ ਬਡ ਹਤਿਆ ਕਮਾਹੇ
1: ਸੰਖ ਪਾਪੀ ਪਾਪ ਕਰ ਜਾਏ ਸੰਖ ਕੂੜੇ ਆਰ ਕੂੜੇ ਫਿਰਾਏ
0: ਅਸੰਖ ਮਲੇਸ਼ ਮਲ ਪਾਖਾਹੇ

0: ਬਲੇ ਆਖਾ ਕਉ ਸਲਾਹੀ ਕਉ ਵਰਣੀ ਕਬ ਜਾਣਾ
1: ਨਾਨਕ ਆਖਣ ਸਭ ਕੋ ਆਖੇ ਇਕ ਦੋ ਇਕ ਸਿਆਣਾ
0: ਸਾਹਿਬ ਵੱਡੀ ਨਾਈ ਕੀਤਾ ਜਾ ਕਹੂ ਬੈ
1: ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੈ
0: ਪਾਤਾਲਾ ਪਾਤਾਲ ਲਖਾ ਗਾਸ ਆਗਾਸ
1: ਓੜਕ ਓੜਕ ਭਾਲ ਥਕੇ ਵੇਦ ਕਹਿਣ ਇਕ ਬਾਤ
0: ਕਹਿਣ ਕਤੇ

0: ਨਾ ਪਾਈਆ
1: ਤਾ ਬਾਪ ਵੈ ਸਮੁੰਦ ਨਾ ਜਾਣੀਐ
0: ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ
1: ਨਾ ਹੋਵਣੀ ਜਿਤ ਸਮਨੋ ਨਾ ਵਿਸਰੈ
0: ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ
1: ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ
0: ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ
1: ਕੀਤੇ ਬਿਰਲਾਏ ਤਾ ਕਿ ਅੰਤ ਨਾ ਪਾਏ ਜਾਹੇ
0: ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ
1: ਸਾਹਿਬ ਉੱਚਾ ਥਾਂ ਉੱਚੇ ਉਪਰ ਉੱਚਾ ਨਾਉਂ
0: ਇਹ ਬੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ
1: ਆਪ ਜਾਣੇ ਆਪ ਆਪ ਨਾਨਕ

0: ਖਾਹੀ ਖਾਹੇ
1: ਕਿਤਿਆਂ ਦੋ ਭੋਗ ਸਦ ਮਾਰੇ ਪੈਦਾ ਤੇਰੀ ਦਾ ਤਾਰ
0: ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ
1: ਖਾਏ ਕਾਖਣ ਪਾਏ ਹੋ ਜਾਣੇ ਜਿਤੀਆਂ ਮੈਂ ਖਾਏ
0: ਆਪੇ ਜਾਣੇ ਆਪੇ ਦੇ ਆਖੇ ਸੇਪੇ ਕੇਈ ਕੇ
1: ਬਖਸ਼ੇ ਸਭ ਸਾ ਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ
0: ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਮੁੱਲ ਭੰਡਾਰ
1: ਅਮੁੱਲ ਲੈ ਜਾਹੇ ਮੁੱਲ ਪਾਏ ਮੁੱਲਾ ਸਮਾਹੇ
0: ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ
1: ਸ਼ੀਸ਼ਾ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ
0: ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ
1: ਵੇਦ ਪਾਠ ਪੁਰਾਣ ਆਖੇ ਪੜੇ ਕਰੈ ਵਖਿਆਣ
0: ਆਖੇ ਪਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ
1: ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ
0: ਆਖੇ ਦਾਨਵ ਆਖੇ ਦੇਵ ਆਖੇ ਸੁਨਰ ਮੁੰਜਨ ਸੇਵ
1: ਆਖੇ ਆਖਣ ਪਾਏ ਕੀਤੇ ਕਹਿ ਕੇ ਉੱਠ ਉੱਠ ਜਾਹੇ
0: ਕੀਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕੇਈ ਕੇ
1: ਭਾਵੇ ਤੇ ਬੜੋਏ ਨਾਨਕ ਜਾਣੇ ਸਾਚਾ ਸੋਏ
0: ਜੇ ਕੋ ਆਖੇ ਬੋਲ ਬਿਗਾੜ ਤਾਂ ਲਿਖਿਆ ਸਿਰਗਾ ਵਾਰਾ ਗਾ ਵਾਰ
1: ਕਿਹਾ ਸੋ ਕਰਕੇ ਆ ਜਿਤ ਬੈ ਸਰਬ ਸੰਭਾਲੇ
0: ਵਾਜੇ ਨਾਰ ਅਨੇਕ ਸੰਖਾ ਕੀਤੇ ਬਾਵਨ ਹਾਰੇ
1: ਰਾਗ ਭਰੀ ਸੋ ਕਹੀ ਅਨਕੇਤੇ ਗਾਵਨ ਹਾਰੇ
0: ਗਾਵੇ ਤੁਹਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ
1: ਜਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ
0: ਗਾਵੇ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ
1: ਗਾਵੇ ਦਾਸਨ ਬੈਠੇ ਦੇਵਤਿਆਂ ਦਰ ਨਾਲੇ
0: ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ
1: ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ
0: ਗਾਵਨ ਪੰਡਿਤ ਪੰਡਰ ਖੀਸਰ ਜੁਗ ਜੁਗ ਵੇਦਾ ਨਾਲੇ
1: ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮਛ ਪਿਆਲੇ
0: ਗਾਵਨ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ
1: ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ
0: ਗਾਵੇ ਖੰਡ ਮੰਡਲ ਬਰ ਭੰਡਾ ਕਰ ਕਰ ਰੱਖੇ ਧਾਰੇ
1: ਤੁਧਨੋ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ
0: ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ
1: ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ
0: ਹੈਪੀ ਹੋਸੀ ਜਾਏ ਨਜਾਸੀ ਰਚਨਾ ਜਿਨ ਰਚਾਈ
1: ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂ ਪਾਈ
0: ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ
1: ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ
0: ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ
1: ਸੰਤੋਖ ਸ਼ਰਮ ਪਰ ਝੋਲੀ ਧਿਆਨ ਕਰੇ ਵਿਭੂਤ
0: ਕਿਥਾ ਕਾਲ ਕੁਵਾਰੀ ਕਾਇਆ ਜੁਗਟ ਡੰਡਾ ਪ੍ਰਤੀਤ
1: ਪੰਥੀ ਸਗਲ ਜਮਾਤੀ ਮਨ ਜੀਤ ਜਗ ਜੀਤ
0: ਆਦੇਸ ਸੈ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗੇ ਕੋ ਵੇਸ
1: ਭੰਡਾਰਨ ਘਟ ਘਟ ਵਾਜੈ ਨਾਦ
0: ਆਪ ਨਾਥ ਨਾਥੀ ਸਭ ਜਾਕੀ ਰਿੱਧ ਸਿੱਧ ਅਵਰਾ ਸਾਧ
1: ਜੁਗ ਜੁਗ ਦੋ ਕਾਰ ਤਲਾਵੈ ਲੇਖੇ ਆਵੈ ਭਾਗ
0: ਆਦੇਸ ਸੈ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗੇ ਕੋ ਵੇਸ
1: ਜੁਗਤ ਵਿਆਈ ਤੇ

0: ਨਾਦ ਨਾਦ ਜਗ ਜੁਗ ਏਕੋ ਵੇਸ
1: ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ
0: ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ
1: ਆਦੇਸ ਦਿਸੈ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗ ਏਕੋ ਵੇਸ
0: ਬੋਲਾਖੋ ਹੀ ਲਾਖੋ ਵੇ ਲੱਖ ਵੀਸ
1: ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ
0: ਪਦ ਪਵੜੀਆਂ ਚੜੀਆ ਹੋਏ ਅਕੀਸ
1: ਸੁਣ ਗੱਲਾਂ ਆਕਾਸ਼ ਕੀ ਕੀਤਾਸ
0: ਨਦਰੀ ਪਾਈ ਹੈ ਕੁੜੀ ਕੂੜੇ ਠੀਸ
1: ਆਖਣ ਜੋਰ ਚੁਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ
0: ਜੀਵਨ ਮਰਨ ਜੋਰ ਜੋਰ ਨਾ ਰਾਜ ਮਾਲ ਮਨਸੋਰ
1: ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ
0: ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨਾ ਕੋਏ
1: ਰਾਤੀ ਰੁੱਤੀ ਸਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ
0: ਧਰਤੀ ਥਾਪ ਰੱਖੀ ਧਰਮ ਸਾਧ ਸਵ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕੋ ਅਨੰਤ
1: ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ
0: ਸੋਨ ਪੰਚ ਪਰਵਾਨ ਅਦਰੀ ਕਰਮ ਪਵੈ ਨਿਸ਼ਾਨ
1: ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੈ ਜਾਏ
0: ਖੰਡ ਕਾਇ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ
1: ਕੇਤੇ ਪਵਨ ਪਾਣੀ ਬੈ ਸੰਤਰ ਕੇਤੇ ਕਾਨ ਮਹੇਸ਼
0: ਵਰ ਮੈਂ ਕਾੜਤ ਕੜੀਏ ਰੂਪ ਰੰਗ ਕੇ ਵੇਸ
1: ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼
0: ਜਾਂ ਸੂਰ ਕੇਤੇ ਕੇਤੇ ਮੰਡਲ ਦੇਸ
1: ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ
0: ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ
1: ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ
0: ਸੁੱਤੀ ਸੇਵ ਕੇਤੇ ਨਾਨਕ ਅੰਤ ਨਾ ਅੰਤ
1: ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਨ ਵਿਨੋਦ ਕੋਟ ਆਨੰਦ
0: ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਏ ਬਹੁਤ ਅਨੂਪ
1: ਤਾਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪੁਛਤਾਏ
0: ਘੜੀਏ ਸੁਰਤ ਮਤ ਮਨ ਬੁੱਧ ਤਿਥੈ ਘੜੀਏ ਸੁਰਾਂ ਸਦਾ ਕੀ ਸੁਧ
1: ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ
0: ਦੂਧ ਮਹਾਬਲ ਸੂਰ ਤਨ ਮੈਂ ਰਾਮ ਰਹਿਆ ਭਰਪੂਰ
1: ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨ ਕਥਨੇ ਜਾਹੇ
0: ਮਰਨ ਠਾਕੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ
1: ਤਿਥੈ ਭਗਤ ਵਸੈ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ
0: ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ
1: ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ
0: ਲੋ ਲੋ ਆਕਾਰ ਜਬ ਜਬ ਹੁਕਮ ਤਵੈ ਤਵਕਾਰ
1: ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ
0: ਬਹਾਰਾ ਧੀਰਜ ਸੁਨਿਆਰ ਹਰਨ ਮਤ ਵੇਦ ਹਥਿਆਰ
1: ਖਲਾ ਅਗਨ ਤਪਤਾਓ ਭਾਂਡਾ ਭਾਓ ਅੰਮ੍ਰਿਤ ਢਾਲ ਘੜੀਏ ਸ਼ਬਦ ਸਚੀ ਟਕਸਾਲ

0: ਤਾ ਮੁਨਨ ਜਾਹੇ
1: ਸਰਬ ਮਾਨ ਸਰਬ ਤਰਮਾਨ ਸਦੈਵ ਮਾਨ ਤਤਾਹੇ
0: ਮੂਰਤ ਨਿਕ ਦਰਸ਼ਨ ਕੀ ਰੂਪ ਅਨੇਕ
1: ਖੇਲ ਖੇਲ ਖੇਲਨ ਅੰਤ ਕੋ

0: ਸਵਈਏ ਪਾਤਸ਼ਾਹੀ ਦਸਵੇਂ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੈ
1: ਸੂਰ ਸੁਰਾਦਨ ਸੁਧ ਸਿਧਾਦਕ ਸੰਤ ਸਮੂਹ ਅਨੇਕ ਮਤੀ ਕੇ
0: ਸਾਰੇ ਦੇਸ ਕੋ ਦੇਖ ਰਿਓ ਮਤ ਕੋ ਨਾ ਦੇਖ ਪ੍ਰਾਨ ਪਤੀ ਕੈ
1: ਸ੍ਰੀ ਭਗਵਾਨ ਕੀ ਪਾਇ ਕਿਰਪਾ ਹੂ ਤੇ ਏਕਰਤੀ ਬਿਨ ਏਕਰਤੀ ਕੇ
0: ਮਾਤਿਮ ਤੰਗ ਜਰੇ ਜਰ ਸੰਗ ਨੂਪ ਤੰਗ ਸਰੰਗ ਸਵਾਰ
1: ਕੋਟ ਤਰੰਗ ਕੁਰੰਗ ਸਕੂਦਤ ਪੌਣ ਕੇ ਗੌਨ ਕੋ ਜਾਤ ਨਿਵਾਰੇ
0: ਵਾਰੀ ਪੁਜਾਨ ਕੇ ਕੂਪ ਪਲੀ ਵਿਦ ਨਿਆਵਤ ਸੀਸ ਨਜਾਦ ਵਿਚਾਰ
1: ਏਤੇ ਪੈ ਤੁਕ ਹਾਂ ਪੈ ਭੂਪਤ ਅੰਤ ਕੋ ਨਾਂਗੇ ਪਾਏ ਪਧਾਰੇ
0: ਜੀਤ ਫਰੇ ਸਭ ਦੇਸ ਦਸਾਨ ਕੋ ਬਾਜਤ ਟੋਲ ਮਰਦੰਗ ਨਿਗਾਰ
1: ਗੁੰਜਤ ਗੂੜਗ ਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜਾਰੇ
0: ਭੂਤ ਪਵਿਖ ਭਵਾਨ ਕੇ ਭੂਪਤ ਕੌਣ ਕਨੇ ਨੇ ਜਦ ਵਿਚਾਰ
1: ਸਿਰ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
0: ਤੀਰਥ ਨਾਨ ਦੇ ਆਦਮ ਦਾਮ ਸੋ ਸੰਜਮ ਨੀਮ ਅਨੇਕ ਵਸੀਖ
1: ਵੇਦ ਪੁਰਾਣ ਕਤੇਵ ਕੁਰਾਨ ਜਮੀਨ ਜਮਾਨ ਸਭਾਨ ਕੇ ਪੇਖ
0: ਕੌਣ ਆਹਾਰ ਜਤੀ ਜਤ ਧਾਰ ਸਭਿਸ ਵਿਚਾਰ ਹਜ਼ਾਰ ਕੇ ਦੇਖ
1: ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖ
0: ਸੁਧ ਸੁਪਾਹ ਤੁਰੰਤ ਦੁਬਾਸੋ ਸਾਜ ਸਨਾ ਦੁਰਜਾਨ ਦਲੇਂਗ
1: ਹਰੀ ਗੁਮਾਨ ਪਰੇ ਮਨ ਕਰ ਪਰਬਤ ਪੰਖ ਹਲੈ ਨ ਹਲੈਂਗੇ
0: ਤੂਰ ਅਰੀਨ ਮਰੂਰ ਮਵਾਸਨ ਮਾਤਿਮ ਤੰਗ ਨਵਾਨ ਮਲੇਂਗ
1: ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੇਂਗੇ
0: ਵੀਰ ਅਪਾਰ ਪਟੇ ਪਰੇ ਆਰ ਬਚਾਰੈ ਸਾਰ ਕੀ ਤਾਰ ਬਸਈਆ
1: ਔਰਤ ਦੇ ਸਮਲਿੰਦਮ ਵਾਸਨ ਮਾਤੇ ਜਾਨ ਕੇ ਮਾਨ ਮਲਈਆ
0: ਰਾਣ ਤੋ ਨਹਾਰ ਸੋ ਬਾਤਨ ਹੀ ਚਕਚਾਰ ਲਵਈਆ
1: ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਏਕ ਦਿਵਈਆ
0: ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿਖ ਭਵਾਨ ਜਪੈਂਗੈ
1: ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਤਪੈਂਗੇ
0: ਹੁਣ ਪ੍ਰਤਾਪਨ ਬਾਟ ਜੇਤ ਤੁਨ ਪਾਪਨ ਕੇ ਬਹੁ ਪੁੰਚਕ ਪੈਂਗੈ
1: ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਚਪੈਂਗੇ
0: ਮਾਨਵ ਇੰਦਰ ਗਜਿੰਦਰ ਨਰਾਤ ਭਜੋਨ ਤੁਰ ਲੋਕ ਰਾਜ ਕਰੇਂਗੇ
1: ਕੋਟਿ ਸ਼ਨਾਨ ਗਜਾਦਿਕ ਦਾਨ ਨੇਕ ਸੁਵੰਬਰ ਸਾਜ ਬਰੇਂਗੇ
0: ਬ੍ਰਹਮ ਹੇ ਸਰਬ ਸੁਚੀ ਪਤ ਅੰਤ ਫਸੇ ਜੰਫਾਸ ਪਰੇਂਗੇ
1: ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨ ਦੇਹੇ ਧਰੇਂਗੇ
0: ਕਹਾਂ ਭਇਓ ਜੋ ਦਉ ਲੋਚਨ ਮੂਦ ਕੇ ਬੈਠ ਰਿਓ ਪਗ ਧਿਆਨ ਲਗਾਇਓ
1: ਨਹਾਤ ਫਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ
0: ਵਾਸ ਕਿਉ ਬਖਿਆਣ ਸੁ ਬੈਠ ਕੇ ਐਸੇ ਹੀ ਐਸੇ ਸੁਬੈਸ ਬਤਾਇਓ
1: ਸੱਚ ਕਹੋ ਸੁਨ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ
0: ਕਾਹੁਲ ਪਾਹਣ ਪੁਰ ਧਰਿਓ ਸਿਰ ਕਾਹੁਲ ਲਿੰਗ ਗਰੇ ਲਟਕਾਇਓ
1: ਕਾਹੁ ਲਿਖਿਓ ਹਰਾ ਵਾਚੀ ਜਿਸਾ ਮਹਿ ਕਾਹੁ ਪਛਾਕੋ।

0: ਰਾਜਨ ਭੁੱਖਾਂ ਸਭ ਗਵਾਈਆਂ,
1: ਤਰਸਾਤ ਸੁਖ ਮਨ ਆਹ ਵਸਿਆ, ਜਿਨ ਇੱਛਾ ਸਭ ਪੂਜਾਈਆ,
0: ਸਦਾ ਕੁਰਬਾਨ ਕੀਤਾ ਗੁਰ ਵਿਟੋ, ਜਿਸ ਦੀਆਂ ਇਹ ਵਡਿਆਈਆਂ,
1: ਕਹੇ ਨਾਨਕ ਸੁਣੋ ਸੰਤ ਹੋ, ਸ਼ਬਦ ਤਰੁ ਪਿਆਰੋ, ਸਾਚਾ ਨਾਮ ਮੇਰਾ ਆਧਾਰੋ,
0: ਵਾਜੇ ਪੰਜ ਸ਼ਬਦ ਇਤ ਘਰ ਸਭਾਗੈ, ਘਰ ਸਭਾਗੈ ਸ਼ਬਦ

0: ਨਾਮ ਲਾਗ ਸਵਾਰਿਆ।
1: ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਭਾਣਾ ਭਾਵੇ,
0: ਕਹਿ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੇ।
1: ਆਪ ਹੋ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ,
0: ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਏ।
1: ਧਨ ਮਨ ਧਨ ਸਭ ਸਭ ਗੁਰੂ ਕਾ ਹੁਕਮ ਮੰਨਿਆ ਪਾਈਏ,
0: ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ।
1: ਕਹੇ ਨਾਨਕ ਸੁਣੋ ਸੰਤ ਹੋ ਕਥਿਓ ਅਕਥ

0: ਜਨਾ ਜਿਨੀ ਹਰ ਧਿਆਇਆ
1: ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
0: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਇਆ
1: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
0: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
1: ਕਰਮੀ ਸਹਿਜ ਨ ਉਪਜੇ ਬਿਨ ਸਹਿਜੇ ਸਹਿਸਾ ਨਾ ਜਾਏ
0: ਨਾ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ
1: ਸਹਿਸੇ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ
0: ਮਨ ਧੋ ਬਹੁ ਸ਼ਬਦ ਲਾਗੋ ਹਰ ਸਿਉ ਰਹੋ ਜਿਤ ਲਾਏ
1: ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸਹਿਸਾ ਇਵ ਜਾਏ
0: ਜੀਉ ਮੈਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜੀਉ ਤਮੈਲੇ ਤਿਨੀ ਜਨਮ ਜੂਏ ਹਰਿਆ

0: ਨਿਰਮਲ ਬਾਹਰੋ, ਨਿਰਮਲ ਬਾਹਰੋ ਤਾਂ ਨਿਰਮਲ ਜੀ ਹੋ, ਨਿਰਮਲ ਸਤਿਗੁਰ ਤੇ ਕਰਨੀ ਕਮਾਣੀ।
1: ਊੜ ਕੀ ਸੋਇ ਪਹੁੰਚੇ ਨਾਹੀ, ਮਨਸਾ ਸੱਚ ਸੁਮਾਣੀ,
0: ਖੱਟਿਆ ਭਲੇ ਸੇ ਨਜ਼ਾਰੇ,
1: ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ,
0: ਜੇ ਕੋ ਸਿੱਖ ਗੁਰੂ ਸੇ

0: ਸ਼ਬਦ ਮਨ ਵਸਾਏ।
1: ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇਕ ਸਿਉ ਲਿਵਲਾਏ।
0: ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ।
1: ਸਿਮਰਤ ਸ਼ਾਸਤਰ ਤੁਨ ਪਾਪ ਵਿਚਾਰ ਦੇ ਤੱਤੇ ਸਾਰ ਨ ਜਾਣੀ।
0: ਤੱਤੇ ਸਾਰ ਨ ਜਾਣੀ ਗੁਰੂ ਬਾਜੋ ਤੱਤੇ ਸਾਰ ਨ ਜਾਣੀ।
1: ਤੇਹੀ ਗੁਣੀ ਸੰਸਾਰ ਪਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ।
0: ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ।
1: ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਅਣ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਨੀ।
0: ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨ ਵਿਸਾਰੀਏ।
1: ਮਨੁਹ ਕੋ ਵਿਸਾਰੀਏ ਵਿੜਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ।
0: ਉਸ ਨੂੰ ਕਿਹੋ ਪੋਹੇ ਨ ਸਕੀ ਜਿਸ ਨੂੰ ਆਪਣੀ ਲਿਵ ਲਾਵੇ।
1: ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੁਲੀਏ।
0: ਕਹਿ ਨਾਨਕ ਇਹ ਵਿੜਦਾਤਾ ਸੋ ਕਿਉਂ ਮਨ ਵਿਸਾਰੀਏ।
1: ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ।
0: ਮਾਇਆ ਅਗਨ ਸਭ ਇੱਕੋ ਜੇ ਹੀ ਕਰਤੇ ਖੇਲ ਰਚਾਇਆ।
1: ਜਾਤ ਸਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ।
0: ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ।
1: ਇਹ ਮਾਇਆ ਜਿਤ ਹਰ ਵਿਸਰੇ ਮੋਹ ਭਾਉ ਦੂਜਾ ਲਾਇਆ।
0: ਕਹਿ ਨਾਨਕ ਗੁਰ ਪ੍ਰਸਾਦੀ

0: ਹਰਿ ਆਪ ਅਮੁੱਲ ਕਹਿ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ
1: ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਦੇ ਰਾਸ ਜਾਣੀ
0: ਹਰ ਹਰ ਨਿਤ ਜਪਿਓ ਜੀ ਹੋ ਲਾਹਾ ਖੱਟਿਓ ਦਿਹਾੜੀ
1: ਇਹੋ ਧਨ ਤੇ ਨਾ ਮਿਲਿਆ ਜਿਨ ਹਰ ਆਪੇ ਭਾਣਾ
0: ਕਹੇ ਨਾਨਕ ਹਰ ਰਾਸ ਮੇਰੀ ਮਨ ਹੋ ਆਵਣ ਜਾਰਾ
1: ਇਹ ਰਸਨਾ ਤੂੰ

0: ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ।
1: ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ।
0: ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ।
1: ਕਹੇ ਨਾਨਕ ਸਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ।
0: ਮਨ ਚਾਓ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।
1: ਹਰ ਗਾਓ ਮੰਗਲ ਸਖੀ ਹੈ ਸੁਖ ਦੁਖ ਨਾ ਵਿਆਪੇ।
0: ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ।
1: ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ।
0: ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ।
1: ਏ ਸ੍ਰੀ ਰਾਮ ਮੇਰੇ ਆਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ।
0: ਏ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ।
1: ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ।
0: ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ।
1: ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤ ਗੁਰ ਸਿਉ ਚਿਤ ਲਾਇਆ।
0: ਏ ਨੇਤਰੋ ਮੇਰਿਓ ਹਰ ਤੁਮ ਮਹਿ ਜੋਤ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ।
1: ਹਰ

0: ਨੇਤਰ ਅੰਧ ਸੇ ਸਤਿਗੁਰ ਮਿਲਿਐ ਦੇਵ ਦ੍ਰਿਸ਼ਟ ਹੋਈ।
1: ਇਹ ਸਰਵਣੋ ਮੇਰੇ ਹੋ ਸਾਚੈ ਸੁਣਨੈ ਨੋ ਪਠਾਏ,
0: ਸਾਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ।
1: ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ,
0: ਸੱਚ ਅਲਖ ਵਿਡਾਣੀ ਤਤ

ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰਹੋ ਕਿਛ ਮਿਹਰ ਉਪਾਵਹੋ ਡੁੱਬਦੇ ਪੱਥਰ ਤਾਰੇ ਜੀਆ ਡਾਗਣ ਬਰਾਬਰ ਤਪੈ ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਸੁਖ ਹਟਲ ਗੁਰ ਸੇਵੀਐ ਹਿਨਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਿਸੰਗੀ ਜਨੋ, ਵੱਡੇ ਭਾਗਾਂ ਵਾਲਿਓ, ਸਤਿਸੰਗ ਦੀਆਂ ਘੜੀਆਂ ਨਸੀਬ ਹੋਈਆਂ, ਸਤਿਗੁਰੂ ਪਾਤਸ਼ਾਹ ਜੀ ਦਾ ਕੁਟਾ ਅਨਕੋਟ ਸ਼ੁਕਰ ਧੰਨਵਾਦ। ਪਾਵਨ ਮੁਖਵਾਕ ਸਰਵਣ ਕੀਤਾ ਹੈ, ਭਗਤਾਂ ਦੀ ਬਾਣੀ ਵਿੱਚੋਂ ਭਗਤ ਕਬੀਰ ਜੀ ਜੀਵਨ ਜਾਚ ਦੱਸਦੇ ਨੇ, ਸਮਝਾਉਣ ਲੱਗੇ, ਕਹਿਣ ਲੱਗੇ ਉਹ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਨੂੰ ਯਾਦ ਕੀਤਿਆਂ, ਹਿਰਦੇ ਅੰਦਰ ਸ਼ਬਦ ਵਸਾਇਆ, ਜੀਵਨ ਰਸ਼ਨਾਈ ਵੱਲ ਉਹ ਮਾਲਕ ਪਰਮਾਤਮਾ ਦਾ ਮਿਲਾਪ ਹੁੰਦਾ ਹੈ, ਗਿਆਨ ਦੀ ਪ੍ਰਾਪਤੀ ਨਾਲ ਹੀ ਪਰਮਾਤਮਾ ਨਾਲ ਮੇਲ ਬਣਦਾ ਹੈ। ਉਹ ਸਮੇਂ ਦੇ ਹਾਲਾਤਾਂ ਨੂੰ ਬਿਆਨ ਕੀਤਾ, ਆਰੰਭ ਵਿੱਚ ਸਮਝਾਇਆ ਕਿਆ ਪੜ੍ਹੀਏ, ਕਿਆ ਗੁਣੀਏ, ਕੀ ਪੜ੍ਹੀਏ, ਕੀ ਵਿਚਾਰੀਏ, ਕੀ ਗੁਣਗੁਣਾਈਏ, ਕਿਆ ਵੇਦ ਪੁਰਾਣਾ ਸੁਣੀਏ, ਵੇਦ ਧਾਰਮਿਕ ਪੁਸਤਕਾਂ ਨੂੰ ਸੁਣਿਆ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਕਹਿਣ ਲੱਗੇ ਇਹਨਾਂ ਨੂੰ ਨਿਰਿਆ ਪੜ੍ਹੇ ਸੁਣਨ ਨਾਲ ਵਿਚਾਰਨ ਨਾਲ, ਕਹਿਣ ਲੱਗੇ ਜਦੋਂ ਪ੍ਰਾਪਤੀ ਨਾ ਹੋਈ, ਜੀਵਨ ਸਹਿਜ ਵੱਲ ਨਾ ਗਿਆ ਤਾਂ ਕੀ ਫਾਇਦਾ। ਜਿੰਨਾ ਵੀ ਸੰਸਾਰਕ ਅਤੇ ਗਿਆਨ ਵੇਖਦੇ ਹਾਂ, ਮਨੁੱਖ ਦਾ ਜਨਮ ਹੁੰਦਾ, ਕੁਝ ਨਾ ਕੁਝ ਪੜ੍ਹਦਾ, ਸੁਣਦਾ, ਡਿਗਰੀਆਂ ਪ੍ਰਾਪਤ ਹੁੰਦੀਆਂ, ਫਿਰ ਗਿਆਨਵਾਨ ਸੂਝਵਾਨ ਹੁੰਦਾ, ਫਿਰ ਆਪਣੇ ਆਪ ਨੂੰ ਵੀ ਕਹਿੰਦਾ ਮੈਂ ਬਹੁਤ ਸਿਆਣਾ। ਅਜਿਹਾ ਹੀ ਗਿਆਨ ਧਾਰਮਿਕ ਅੰਦਰ ਹੁੰਦਾ, ਮਨੁੱਖ ਪੁਸਤਕਾਂ ਪੜ੍ਹਦਾ, ਵੇਦ ਪੜ੍ਹਦਾ। ਜੇ ਅਸੀਂ ਦੇਖ ਲਈਏ ਗੁਰਬਾਣੀ ਪੜ੍ਹਦੇ ਹਾਂ ਪਰ ਪੜ੍ਹ ਕੇ ਜੀਵਨ ਅੰਦਰ ਵਿਚਾਰ ਨੂੰ ਢਾਲਿਆ ਨਾ, ਜੀਵਨ ਨੂੰ ਸੋਧਿਆ ਨਾ, ਜੀਵਨ ਨੂੰ ਆਪਣੇ ਆਪ ਨੂੰ ਜੇ ਇਹ ਸ਼ਬਦ ਨੂੰ ਵਿਚਾਰ ਕੇ ਹਿਰਦੇ ਅੰਦਰ ਵਸਾਇਆ ਨਾ, ਉਸਦੇ ਅਨੁਸਾਰ ਜੀਵਨ ਜਿਉਂਇਆ ਨਾ, ਤਾਂ ਉਹਦਾ ਫਾਇਦਾ ਕੀ? ਉਹਦਾ ਕੋਈ ਫਾਇਦਾ ਨਹੀਂ। ਕਿਸੇ ਕਵੀ ਦੇ ਬੋਲ ਨੇ, ਕਹਿਣ ਲੱਗੇ ਐਸਾ ਕੋਈ ਜਨਮੇ ਅਨੁਭਵ ਮਾਹੀ, ਪ੍ਰਭਤਾ ਪਾਏ ਤਾਸ ਮਦ ਮਾਹੀ। ਕਹਿਣ ਲੱਗੇ ਦੁਨੀਆਂ 'ਤੇ ਇਹੋ ਜਿਹਾ ਕੋਈ ਜੰਮਿਆ ਨਹੀਂ। ਕਹਿਣ ਲੱਗੇ ਗਿਆਨਵਾਨ ਹੋਵੇ ਅਤੇ ਅਹੰਕਾਰੀ ਨਾ ਹੋਵੇ, ਉਹਦੇ ਕੋਲ ਗਿਆਨ ਹੋਵੇ ਅਤੇ ਅਹੰਕਾਰ ਨਾ ਆਏ, ਸੁਭਾਵਿਕ ਹੈ ਗਿਆਨ ਆ ਜਾਏ ਅਹੰਕਾਰ ਆ ਜਾਏਗਾ। ਕਈਆਂ ਕੋਲ ਇਹ ਹੁੰਦਾ ਵੀ ਗੁਣ ਬਹੁਤ ਹੁੰਦੇ ਨੇ, ਕਈ ਵਾਰ ਦੋ ਦੋ ਗੁਣ, ਤਿੰਨ ਤਿੰਨ, ਚਾਰ ਚਾਰ, ਇਕੱਠੇ ਪੰਜ ਪੰਜ ਗੁਣ ਵੀ ਹੁੰਦੇ ਨੇ, ਕੱਲ੍ਹ ਨਾਲ ਅਹੰਕਾਰੀ ਹੋਏਗਾ, ਐਸਾ ਕੋਈ ਹੁੰਦਾ ਨਹੀਂ। ਇਸੇ ਲਈ ਭਗਤ ਕਬੀਰ ਜੀ ਕਹਿਣ ਲੱਗੇ ਭਾਈ ਇਹਨਾਂ ਸਾਰਿਆਂ ਨੂੰ ਗਿਆਨ 'ਤੇ ਪ੍ਰਾਪਤ ਕਰਨਾ ਜ਼ਰੂਰ ਹੈ, ਪਰ ਨਿਰਾ ਗਿਆਨ ਕਰਕੇ ਅਹੰਕਾਰੀ ਹੋ ਜਾਣਾ, ਰੱਬ ਦੀ ਹੋਂਦ ਨੂੰ ਨਾ ਮੰਨਣਾ, ਅਤੇ ਕਹਿਣ ਲੱਗੇ ਫਿਰ ਕਾਹਦਾ ਇਹਨਾਂ ਨੂੰ ਪੜ੍ਹਿਆ ਅਤੇ ਕੀ ਵਿਚਾਰਿਆ ਅਤੇ ਕੀ ਸੁਣਿਆ। ਹਰ ਕਾ ਨਾਮ ਨਾ ਜਪਸ ਗਵਾਰਾ। ਜੇ ਕੋਈ ਪੜ੍ਹਿਆ ਹੋਵੇ, ਡਿਗਰੀਆਂ ਹੋਣ ਉਹਦੇ ਕੋਲ, ਅਤੇ ਉਹਨੂੰ ਮੂਰਖ ਕਹਿ ਦਈਏ, ਮੂਰਖ ਕਹਿ ਦਈਏ, ਤੈਨੂੰ ਤਾਂ ਕੋਈ ਗਿਆਨ ਨਹੀਂ, ਤੂੰ ਸਿਆਣਾ ਨਹੀਂ, ਅਤੇ ਉਹ ਫਿਰ ਗੁੱਸੇ ਹੋਵੇਗਾ, ਕਹਿਣ ਲੱਗਿਆ ਵੀ ਆਹ ਦੇਖ ਮੇਰੇ ਕੋਲ ਆਹ ਡਿਗਰੀਆਂ ਨੇ, ਆਹ ਨੇ, ਮੈਂ ਆਹ ਕੀਤਾ, ਆਹ ਕੀਤਾ। ਅਤੇ ਇਸੇ ਤਰ੍ਹਾਂ ਭਗਤ ਕਬੀਰ ਜੀ ਕਹਿਣ ਲੱਗੇ ਗਵਾਰ ਮੂਰਖ ਮਨੁੱਖ, ਜੇ ਤੂੰ ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦਾ ਨਾਮ ਹੀ ਨਹੀਂ ਜਪਿਆ, ਉਹਨੂੰ ਚੇਤੇ ਨਹੀਂ ਕੀਤਾ, ਉਹਨੂੰ ਯਾਦ ਨਹੀਂ ਕੀਤਾ, ਤਾਂ ਕਾਹਦਾ ਤੂੰ ਗਿਆਨ ਚੱਕੀ ਫਿਰਦਾ, ਕਾਹਦਾ ਪੜ੍ਹਿਆ। ਸਤਿਗੁਰੂ ਪਾਤਸ਼ਾਹ ਜੀ ਵਾਰ ਵਾਰ ਗੁਰਬਾਣੀ ਅੰਦਰ ਸਮਝਾਉਂਦੇ ਨੇ ਸਾਨੂੰ, ਇਹ ਜੀਵਨ ਜਾਚ ਹੀ ਗੁਰਬਾਣੀ ਦੱਸਦੀ ਹੈ, ਗੁਰਬਾਣੀ ਦੀ ਵਿਆਖਿਆ ਗੁਰਬਾਣੀ ਕਰਦੀ ਹੈ। ਵਾਰ ਵਾਰ ਕਹਿੰਦੇ ਨੇ, ਕਹਿਣ ਲੱਗੇ ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਨਾਮ ਜਪਣ ਤੋਂ ਬਿਨਾਂ ਕੋਈ ਵੀ ਲਾਭ ਨਹੀਂ। ਕਹੋ ਨਾਨਕ ਤੱਤ ਵਿਚਾਰਾ, ਬਿਨਾਂ ਹਰ ਭਜਨ ਨਾ ਹੀ ਛੁਟਕਾਰਾ। ਸਾਰਾ ਗਿਆਨ ਹੈ, ਗਿਆਨ ਤੇਰੇ ਜੀਵਨ ਨੂੰ ਸੇਧ ਦੇਣ ਲਈ ਹੈ, ਕਿ ਜੇ ਤੂੰ ਗਿਆਨ ਨੂੰ ਆਪਣੇ ਜੀਵਨ ਅੰਦਰ ਢਾਲਿਆ ਨਹੀਂ, ਪਰਮੇਸ਼ਰ ਪਰਮਾਤਮਾ ਦਾ ਨਾਮ ਜਪਿਆ ਨਹੀਂ, ਫਿਰ ਕਾਹਦਾ ਪੜ੍ਹਨ ਦਾ ਕੀ ਫਾਇਦਾ। ਕਈ ਵਾਰ ਮਨੁੱਖ ਇਹ ਸੋਚਦਾ ਹੈ ਅਸੀਂ ਤਾਂ ਜ਼ਿੰਦਗੀ ਇੰਝ ਹੀ ਲੰਘਾ ਦਿੰਦੇ ਹਾਂ, ਪਰਮਾਤਮਾ ਦਾ ਨਾਮ ਕਿਵੇਂ ਜਪਣਾ ਚਾਹੀਦਾ, ਕਦੋਂ ਜਪਣਾ ਚਾਹੀਦਾ, ਆਹ ਬਾਣੀ ਕਦੋਂ ਪੜ੍ਹਨੀ ਚਾਹੀਦੀ, ਆਹ ਬਾਣੀ ਦਾ ਵੇਲਾ ਕੀ ਹੈ, ਆਹ ਬਾਣੀ ਕਿੱਦਾਂ ਪੜ੍ਹਨੀ ਚਾਹੀਦੀ ਹੈ, ਇੱਦਾਂ ਕਰਦਿਆਂ ਕਰਦਿਆਂ ਕਰਦਿਆਂ ਜੀਵਨ ਬਤੀਤ ਕਰ ਲੈਂਦੇ ਹਾਂ। ਜੋ ਪਰਮੇਸ਼ਰ ਕਹਿੰਦਾ ਹੈ, ਪਰਮਾਤਮਾ ਜੀ ਸਮਝਾਉਂਦੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੱਸਦੇ ਨੇ, ਗੁਰਬਾਣੀ ਦੱਸਦੀ ਹੈ ਕਿ ਉਠ ਬੈਠ ਸੋਭ ਧਿਆਈ ਹੈ, ਮਾਰਗ ਚਲਤ ਹਰੇ ਹਰ ਗਾਈ ਹੈ, ਪਰ ਅਸੀਂ ਉਸ ਗੱਲ ਨੂੰ ਮੰਨਦੇ ਨਹੀਂ।
ਕਿ ਜੇ ਮੰਨ ਲਈਏ ਭਾਈ ਪਰਮੇਸ਼ਰ ਪਰਮਾਤਮਾ ਦਾ ਨਾਮ ਜਪਿਆ ਹੀ ਜੀਵਨ ਦਾ ਪਾਰ ਨਿਸਤਾਰਾ ਹੈ ਅਤੇ ਫਿਰ ਇਹਨਾਂ ਦਾ ਲਾਭ ਹੁੰਦਾ ਹੈ। ਹਰ ਕਾ ਨਾਮ ਨਾ ਜਪ ਸਗਵਾਰਾ, ਕਿਆ ਸੋਚੈ ਬਾਰੰਬਾਰਾ, ਵਾਰ ਵਾਰ ਮੁੜ ਮੁੜ ਮੁੜ ਮੁੜ ਸੋਚੀ ਜਾਂਦਾ ਸੋਚੀ ਜਾਂਦਾ। ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦਾ ਨਾਮ ਹੈ ਜੀਵ ਤੂੰ ਜਪਦਾ ਨਹੀਂ ਰਹਾਉ ਦਾ ਵਿਸ਼ਰਾਮ ਦੇ ਕੇ ਭਗਤ ਜੀ ਸਮਝਾਉਂਦੇ ਆਂਦੇ ਆ ਰਹੀ ਦੀਪਕ ਚਾਹੀ ਹੈ ਇੱਕ ਵਸਤ ਗੋਚਰ ਲਈ ਹੈ। ਉਦਾਹਰਨ ਦਿੱਤੀ ਹਨੇਰੇ ਦੇ ਵਿੱਚ ਕੋਈ ਚੀਜ਼ ਵਸਤੂ ਲੱਭਣੀ ਹੋਏ ਤਾਂ ਚਾਨਣ ਦੀ ਲੋੜ ਹੁੰਦੀ ਹੈ। ਹਨੇਰਾ ਦੂਰ ਹੋ ਜਾਂਦਾ ਪ੍ਰਕਾਸ਼ ਹੋ ਜਾਂਦਾ ਚਾਨਣ ਹੋ ਜਾਂਦਾ। ਦੀਪਕ ਦੀਵੇ ਦੀ ਉਦਾਹਰਨ ਦਿੱਤੀ ਅਤੇ ਇਸੇ ਤਰ੍ਹਾਂ ਕਹਿਣ ਲੱਗੇ ਸਾਰੀ ਜ਼ਿੰਦਗੀ ਅੰਦਰ ਸਾਡੇ ਹਨੇਰਾ ਬਣਿਆ ਰਹਿੰਦਾ ਅਤੇ ਗਿਆਨ ਹੈ ਪ੍ਰਕਾਸ਼ ਗਿਆਨ ਹੈ ਦੀਵਾ। ਅਤੇ ਜੇ ਇਸ ਗਿਆਨ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਪ੍ਰਕਾਸ਼ ਹੋ ਜਾਏ ਹਨੇਰਾ ਫਿਰ ਦੂਰ ਹੋ ਜਾਂਦਾ। ਇੱਕ ਵਸਤ ਗੋਚਰ ਲਈ ਹੈ ਗਿਆਨ ਇੰਦਰੀਆਂ 'ਤੇ ਪਹੁੰਚ ਤੋਂ ਪਰੇ ਜਿਹੜੀ ਵਸਤੂ ਹੈ ਉਹ ਮਨੁੱਖ ਫਿਰ ਪ੍ਰਾਪਤ ਕਰ ਲੈਂਦਾ ਇਸ ਗਿਆਨ ਦੁਆਰਾ। ਵਸਤ ਗੋਚਰ ਪਾਈ ਘਟ ਦੀਪ ਕਰਿਆ ਸਮਾਈ, ਉਹ ਵਸਤੂ ਜਿਹੜੀ ਹੈ ਨਾਮ ਮਿਰਨ ਵਾਲੀ ਫਿਰ ਗਿਆਨ ਦੁਆਰਾ ਪ੍ਰਾਪਤ ਹੋ ਜਾਂਦੀ ਹੈ। ਉਹੀਓ ਗਿਆਨ ਫਿਰ ਹਿਰਦੇ ਵਿੱਚ ਸਮਾ ਜਾਂਦਾ ਹੈ। ਕਹੇ ਕਿ ਵੀ ਰੱਬ ਜਾਣਿਆ ਜਬ ਜਾਣਿਆ ਤਾਉ ਮਨ ਮਾਨਿਆ। ਭਗਤ ਕਬੀਰ ਜੀ ਕਹਿਣ ਲੱਗੇ ਮੈਂ ਹੁਣ ਪਰਮੇਸ਼ਰ ਨਾਲ ਪਰਮਾਤਮਾ ਨਾਲ ਸਾਂ ਜਿਹੜੀ ਹੈ ਬਣਾ ਲਈ ਹੈ ਜਾਣ ਲਿਆ ਉਹਨੂੰ ਪਾ ਲਿਆ ਤਾਉ ਮਨ ਮਾਨਿਆ। ਕਹਿਣ ਲੱਗੇ ਮੇਰਾ ਮਨ ਹੁਣ ਪਤੀਜ ਗਿਆ, ਮੈਨੂੰ ਕਿਸੇ ਉਦਾਹਰਨ ਕਿਸੇ ਗੱਲ ਦੀ ਲੋੜ ਨਹੀਂ। ਮਨ ਮਾਨੇ ਲੋਕ ਨਾ ਪਤੀਜੈ ਨਾ ਪਤੀਜੈ ਤਾਉ ਕਿਆ ਕੀਜੈ। ਇਹ ਦੁਨੀਆਂ ਦੇ ਲੋਕਾਂ ਨਾਲ ਮੈਂ ਮੱਥਾ ਮਾਰ ਰਿਹਾ ਪਰ ਜਿਹੜੇ ਮੰਨਦੇ ਆ ਠੀਕ ਹੈ, ਜਿਹੜੇ ਨਹੀਂ ਮੰਨਦੇ ਨਾ ਮੰਨਣ ਨਾ ਪਤੀਜਣ ਨਾ ਪਤੀਜੇ ਤਾਉ ਕਿਆ ਕੀਜੇ, ਉਹਨਾਂ ਦਾ ਕੀ ਕਰਨਾ ਹੈ। ਕਹਿਣ ਲੱਗੇ ਮੇਰਾ ਮਨ ਐਸੇ ਪਰਮਾਤਮਾ ਨੂੰ ਮੰਨ ਗਿਆ ਮੰਨ ਲਿਆ ਮੈਂ ਪਾ ਲਿਆ। ਸੋ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਪਾਵਨ ਉਪਦੇਸ਼ ਸਾਡੇ ਹਿਰਦੇ ਅੰਦਰ ਵੱਸ ਜਾਣ ਤਾਂ ਕਿ ਸਾਡਾ ਭਲਾ ਹੋਏ। ਇਹ ਲੋਕ ਸੁਖੀ ਹੈ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਾਤ ਹੈ ਮੇਲੇ ਭਗਤ ਦੀਖੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

0: ਵਿਆਸਾ ਮਹੱਲਾ ਪਹਿਲਾ ਵਾਰ ਸਲੂਕਾ ਨਾ ਸਲੂਕ ਮਹੱਲੇ ਪਹਿਲੇ ਕੇ ਲਿਖੇ ਮੁੰਡੇ ਸਰਾਜੀ ਕੀ ਤੁਣੀ ਸਲੂਕ ਮਹੱਲਾ ਪਹਿਲਾ
1: ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਕਰਤਨਾ।

ਪਹਾੜ ਜਿਉਂ ਸੁੰਜੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕੋ ਨਾਨਕ ਸੁਨਾ ਫਲੀਏ ਫੁਲੀਏ ਬੱਪੜੇ ਈ ਤਨ ਵਿੱਚ ਸਵਾ ਪੌੜੀਆ ਪਿਆ।

kata-kata, kata-kata.

0: ਸੱਚੇ ਤੇਰੇ ਖੰਡ ਸੱਚੇ ਗੁਰਮਣ ਸੱਚੇ ਤੇਰੇ ਰੋ ਸੱਚੇ ਆਕਾਰ ਸੱਚੇ ਤੇਰੇ ਕਰਨ ਸਰ ਵਿਚਾਰ ਸੱਚਾ ਧਰਮ ਸੱਚਾ ਦੀਵਾਨ ਸੱਚਾ ਤੇਰਾ ਹੁਣ ਸੱਚਾ ਬ੍ਰਹਮਾਣ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਝੇ ਆਖਿਆ ਨਾ ਕਰੋੜ ਸੱਚੇ ਸਵਦਾਨ ਸੱਚੇ ਸਮਝੋਰ ਸੱਚੀ ਤੇਰੀ ਸਿਵ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰਦਨ ਮੈਂ ਸੁਪਤ ਨਿਕਤ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਮ ਵੱਡੀ ਵਡਿਆਈ ਜਾਂ ਸੱਚ ਨਿਆਮ ਵੱਡੀ ਵਡਿਆਈ ਜਾਂ ਨਿਸ਼ਚਲ ਥਾਂ ਵੱਡੀ ਵਡਿਆਈ ਜਾਣੇ ਅਲਾਓ ਵੱਡੀ ਵਡਿਆਈ ਬੂਝੇ ਸਪਾਓ ਵੱਡੀ ਵਡਿਆਈ ਜਾਂ ਪੁੱਛ ਨਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰ ਨਾ ਕਥਨੀ ਜਾਏ ਕੀਤਾ ਕਰਨਾ ਸਰਬਰ ਜਾਏ ਮਹੱਲਾ ਦੂਜਾ
0: ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇਕ ਨਾ ਹੂੰ ਸਮਾਏ ਲੇਕਿਨ

ਸਾਖੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਹੀਂ ਪਾਕ ਨਾਨਕ ਹੁਕਮੈ ਅੰਦਰ ਵੇਖੈ ਵਰਤ ਤਾਕੋ ਤਾਕ ਪੌੜੀ ਆਪਣੀ ਭੋਗ ਭੋਗੈ।

करने की इतना किया, मैंने कहा था समझाया

ਪੁਣ ਕੇ ਸਰਣ ਨਾਨਕ ਨੇ।

ਕੇ ਤੇਰਾ ਚੇ ਮੰਗਤੇ ਗੜ ਮਿਣ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਕੱਢੇ ਬਾਜ਼ਾਰ ਗਾ ਰਾਜੇ ਰਾਣੀਆਂ ਬੋਲੇ ਆਲ ਪਤਾ ਲੱਕ ਟੱਕਿਆ ਕੇ ਮੁੰਦੜੇ ਲੱਕ ਟੱਕਿਆ ਕੇ ਹਾਰ ਜਿੱਤਨ ਭਾਈ ਨਾਨਕਾ ਸਿੱਤਨ ਹੋਵੇ ਸ਼ਾਰ ਗਿਆਨ ਗੱਲੀ ਟੁੰਡੀ ਹੈ ਕਤਨਾ ਘੜੜਾ ਸਾਰ।

सच बुझाया, सच बुझाया, सच बुझाया।

0: ਅਗਲੀ ਧਰਤੀ ਮਾਲ ਤਨ ਵਰਤਨ ਸਰਜੰਜਾ ਨਾਨਕ ਮੁਸੇ ਗਿਆਨ ਵਿਹੂਨੇ ਹਾਏ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਣ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ

ਸੂਹੇ ਝਾੜ ਪਵਾਈ ਅਜੰਤ ਨਾਨਕ ਆਉਂਦਿਆਂ ਗਣਤ ਨੰਤ ਬੰਦਨ ਬੰਦ ਪੁਆਏ ਸੋਏ ਪੈ ਕਿਰਤ ਨੱਚੇ ਸਭ ਕੋਏ ਨੱਚ ਨੱਚ ਅਸੇ

0: ਚਲੇ ਤਾਂ ਉਤਨਾ ਵਿਕਾਈ ਕਰ ਜਲਤ ਜੀਆਂ ਪੂਰਿਆਂ ਨੂੰ ਆਇਆ ਕਾਰ ਆਇਆ ਕਾਰ ਕੋਈ ਜੇ ਆਖੇ ਸੁਖੂ ਹੈ ਜਾਣੇ ਤਿਨਾ ਬਥੇਰੀ ਸਾਰ ਨਾਨਕ ਭਗਤਾ ਭੁਖਸਲਾਨ ਸਤਨਾਮੇ ਦਾਰ ਸਦਾਨੰਦ ਰਹਿ ਦਿਨ ਰਾਤੇ
1: ਮਿੱਟੀ ਮੁਸਲਮਾਨ ਕੀ ਪੜੇ ਪੇ ਘੁਮਿਆਰ ਘੜਪਾਂ ਡੇਟਾਂ ਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੈ ਬੱਪੜੀ।

دیپ مالو املا.

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਰ ਦਰਸ਼ਨ ਕਉ ਮੇਰਾ ਮਨ ਬਹੁਤ ਤਪਤ ਹੈ, ਜਿਉਂ ਤ੍ਰਿਖਾਵੰਤ ਬਿਨ ਨੀਰ ਮੇਰੇ ਮਨ ਪ੍ਰੇਮ ਲਗੋ ਹਰ ਤੀਰ। ਅਮਰੀ ਬੇਦਨ ਹਰ ਪ੍ਰਭ ਜਨੈ

ਸਿਮਰੋ ਸਿਮਰੋ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਇ ਮਿਟਾਵੋ ਸਿਮਰੋ ਜਾਸ ਬਿਸੰਬਰ ਇੱਕ ਨਾਮ ਜਪਤ ਅਗਨਤ ਅਨੇਕ।

ਬਾਕੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਣੀ

ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਭ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ

ਸਤਪਦੀ ਜੈ ਮਾਤ ਪਿਤਾ ਸੁਤ ਮੀਤ ਨ ਭਾਈ ਮਨੁਹਾ ਨਾਮ ਤੇਰਾ ਸੰਗ ਸਹਾਈ ਜਾਂ ਮਹਾਂ ਪਿਆਂ ਦੂਤ ਜਮ ਦਲਾਇ ਤਾਂ ਕੇਵਲ ਨਾਮ ਸੰਗ ਤੇਰਾ ਚਲਾ ਜਾਂ ਮੁਸ਼ਕਿਲ ਹੋਵੇ ਅਤ ਭਾਰੀ ਅਰ ਕੋ ਨਾਮ ਕਿਨ ਮਾਏ ਉਧਾਰੀ ਅਨਕ ਪੁਨਿਆ ਚਰਨ ਕਰਤ ਨਹੀਂ ਤਰੈ ਅਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਹਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀ ਅਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧਨ ਪਰ ਐਰ ਕਾ ਨਾਮ ਜਪਤ ਨਿਸਤਰੈ ਅਨਕ ਮੈ ਰੰਗ ਟਿਕ ਨਾ ਬੁਝਾਵੈ ਅਰ ਕਾ ਨਾਮ ਜਪਤ ਅਗਾਵੈ ਜੇ ਮਾਰ ਗੇ ਜਾਤ ਅਕੇਲਾ ਤੈਰ ਨਾਮ ਸੰਘੋ ਸੁਹਿਲਾ ਐਸਾ ਨਾਮ ਮਨ ਸਦਾ ਧਿਆਈ ਹੈ ਨਾਨਕ ਗੁਰਮੁਖ ਪਰਮਗਤ ਪਾਈ ਹੈ ਛੂਟ ਨਾ

ਓਮ ਮਹਿਲਾ ਮਲ ਕਬੂ ਨ ਧੋਵੈ ਅਰਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਭਾਈਐ ਸਾਧਕੈ ਸੰਗ ਜੇ ਮਾਰ ਕੇ ਗਨ ਜਾਹੇ ਨ ਕੋ ਸਰ ਕਾ ਨਾਮ ਮੂਹਾਂ ਸੰਤੋਸਾ ਜੈ ਭੈਂਡਾ ਮੈਂ ਅੰਧ ਗੁਬਾਰਾ ਅਰਕਾ ਨਾਮ ਸੰਘ ਜੇ ਆ ਰਾਜਾ ਪੰਥੇ ਰੱਖੋ ਨਾ ਸਿਆਨੂ ਅਰਕਾ ਨਾਮ ਤੇ ਨਾਲ ਪਛਾਨੋ ਜੈ ਮਹਾਂ ਭਿਆਨ ਤਪਤ ਭਉ ਕਾਮ ਹੋ ਦੇ ਅਰਕੇ ਨਾਮ ਕੀ ਤੂੰ ਮੂੰਹ ਪਰਸ਼ਾਮ ਹੋ ਜੈ ਤ੍ਰਿਖਾ ਮਨ ਤੁਝ ਆ ਕਰਖੈ ਤੋ ਨਾਨਕ ਹਰ ਰਮਤ ਬਰਖੈ ਭਵ ਜਨਾ ਕੀ ਬਰਤਨ ਨਾਮ ਹੋ ਸੰਤ ਜਨਾ ਕੈ ਮਨ ਬਿਸਰਾਮ ਹਰਕਾ ਨਾਮ ਦਾਸ ਕੀ ਓਟ ਹਰਕੇ ਨਾਮ ਦੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਰੁਖ ਸਾਧ ਕੁਮਾਤ ਹਰ ਜਨ ਕੇ ਹਰ ਨਾਮ ਨਿਧਾਨ ਪਰ ਬ੍ਰਹਮ ਜਨ ਕੀਨੋ ਦਾਨ ਮੰਤਾ ਰੰਗ ਰਤੈ ਰੰਗ ਏਕੈ ਨਾਨਕ ਜਨ ਕੈ ਬਿਰਤ ਬਵੇਕੈ ਹਰਕਾ ਨਾਮ ਜਨ ਕੋ ਮੁਕਤ ਜੁਗਤ ਹਰਕੇ ਨਾਮ ਜਨ ਕੋ ਤ੍ਰਿਪਤ ਭੁਗਤ ਹਰਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੇ ਨਾ ਭੰਗ ਹਰਕਾ ਨਾਮ ਜਨ ਕੀ ਵਡਿਆਈ ਹਰਕੇ ਨਾਮ

ਹਰ ਜਨ ਕਹਿ ਉੜਸਤਾਣੀ ਹਰ ਪ੍ਰਤਾਪ ਜਨ ਵਰ ਨ ਜਾਣੀ ਹੋਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਭਉ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਵਰਕ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲਥਾ ਨਾਮ ਕੀ ਮਹਿਮਾ ਸੰਤ ਰਿਧ ਵਸੈ ਸੰਤ ਪ੍ਰਤਾਪ ਦੁਰਸਭ ਨਸੈ ਸੰਤ ਕਾ ਸੰਗ ਵਡ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਧਿਆਈ ਹੈ ਨਾਮ ਤਲ ਕਸ਼ਵਰ ਨਾ ਹੋਏ ਨਾਨਕ ਗੁਰਮੁਖ ਨਾਮ ਭਾਵੈ ਜਨ ਕੋਈ ਸਲੋਕ

ਤਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਿਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਭ ਤਿਆਗ ਬਨ ਮੱਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਭੁੰਦਾ ਨਾ ਮੈਂ ਬਹੁ ਰਤਨਾਮ ਸਰੀਰ ਘਟਾਏ ਹਉ ਮੈਂ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਅਕਬਾਰ ਨੌਖੰਡ ਪ੍ਰਿਥਵੀ ਪਰੈ ਚਰ ਜੀਵੈ ਮਾਂ ਉਦਾਸ ਵੀ ਸਰਥੀ ਵੈ ਅਗਨ ਮੈਂ ਉਵਤ ਪੁਰਾਨ ਕਨਕ ਸਹਿਬੈ ਵਰਭੂਮਦਾਨ ਨਿਉਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ ਨਿਮ ਕ੍ਰਿਮ ਕਰ ਸਰੀਰ ਘਟਾਵੈ ਤਉ ਪੀਓ ਮੈਂ ਮੈਲ ਨਾ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗੁਰ ਭਗਵਾਨ ਨ ਮਨ ਤੇ ਉਟੈ ਸੂਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨਾ ਧਨ ਤੇ ਜਾਤ ਇਸ ਦੇਹੀ ਕਉ ਬਹੁ ਸਾਧਨਾ ਕਰੈ ਮਨ ਤੇ ਕਬੂ ਨਾ ਵਿਖਿਆ ਤਰੈ ਜਲ ਧੋਵੈ ਬਹੁ ਦੇ ਅਨੀਤ ਸੁਧ ਕਾਂ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਉ ਵਿਆਪੈ ਅਨਕ ਜਤਨ ਕਰ ਤ੍ਰਿਸ਼ਨਾ ਧਰਾਪੈ ਪੇ ਕਨੇਕ ਕਨੀ ਬੂਝੈ ਕੋਟ ਪਾਵ ਦਰਗੈਨੀ ਸਿੱਜੈ ਸ਼ੂਰ ਸੁਨਾਈ ਉਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਦੂਰ ਸਗਲੇ ਜਮ ਡਾਨੈ ਗੋਬਿੰਦ ਭਜਨ ਮੈਂ ਤਿਲ ਨਹੀਂ ਮਾਨੈ ਹਰ ਕਾ ਨਾਮ ਜਪ ਦੁਖ ਜਾਏ ਨਾਨਕ ਬੋਲੈ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਹਿਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਦੇ ਸਦਗਾਵੈ ਜੇ ਕੋ ਆਪਣੀ ਸੋਭਾ ਲੋਰ ਐਸਾ ਸੰਗ ਓ ਮੈਂ ਸ਼ੋਰੈ ਜੇ ਕੋ ਜਨ ਮਨ ਤੇ ਡਰੈ ਸਾ ਜਿਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਧਾਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਗ ਜਾਕੈ ਮਿਟਿਆ ਵਿਮਾਨ ਆਪਸ ਕੋ ਜੋ ਜਾਣੇ ਨੀਚਾ ਸੂ ਗਣੀਏ ਸਭ ਤੀ ਉੱਚਾ ਜਾਕੈ ਮਨੋ ਸਲ ਕਿਰੀਨਾਰ ਨਾਮ ਤਿਨ ਕਟਕਟ ਜੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖਿਆ ਸਗਲ

ਨਿਰਤਨ ਕਹੋ ਤਮ ਤੇਰੋ ਨਾਉਣ ਥਾਵੇਂ ਕੋ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਣ ਸਗਲ ਕਟਾਕੋ ਦੇਵੋ ਦਾਨ ਕਰਨ ਕਰਾਉਣ ਹਰ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਆਪਣੀ ਗਤ ਮਿਜਾਨੂ ਆਪੇ ਆਪ

ਪ੍ਰਭ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸੋਂ ਦਸਨ ਬਖਾਣੀ।

ਕਾਲ ਜਿਨ ਕੀ ਆਤ ਸਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਮਣ ਮੋਤੇ ਕਮ ਦਿਸਟਾਨੀ ਜਿਨ ਤੂੰ ਸਾਧ ਸਵਾਰ ਸਿਘਾਰਿਆ ਗਰਭਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋ ਬਨ ਭੋਜਨ ਸੁਖ ਸੂਦ ਬਿਰਧ ਪਿਆ ਉੱਪਰ ਸਹਿਗ ਸੈਨ ਮੁਕਿਓ ਪਿਆਓ ਬੈਠ ਕੋ ਦੈਣ ਏ ਉਹਨਰ ਗੁਣ ਗੁਣ ਕਛੂ ਨਾ ਬੂਝਿਆ ਬਖਸ਼ ਲਿਓ ਤੋ ਨਾਨਕ ਸੀਜਿਆ ਜੇ ਪ੍ਰਸਾਦ ਹਰ ਉੱਪਰ ਸੁਖ ਬਸੈ ਸੁਤ ਭਰਾਤ ਮੀਤ ਬੰਤਾ ਸੰਘਾਸਾ ਜੇ ਪ੍ਰਸਾਦ ਪੀ ਵੈਸੀ ਤਲ ਜਲਾ ਸੁਖਦਾਈ ਪਵਨ ਪਾਵ ਕਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸੰਗ ਸਮੱਗਰੀ ਸੰਗ ਸਤ ਬਸਾ ਦੀ ਨਿਯਸਤ ਭਾਵ ਕਰਨੇ ਤਰ ਰਸਨਾ ਤੇ ਸਿਧਿਆ ਗਬਰ ਸੰਗ ਰਚਨਾ ਐਸੇ ਦੁੱਖ ਮੂਲ ਵਿਆਪੇ ਨਾਨਕ ਕਾਢ ਦਿਓ ਪ੍ਰਭਾਪੇ ਆਦਿ ਅੰਤ ਜੋ ਰੱਖਣ ਹਾਰ ਤੁਸੀਂ ਪ੍ਰੀਤ ਨਾ ਕਰੇ ਗਵਾਰ ਜਾ ਕੀ ਸੇਵਾ ਨਵ ਨਿਧ ਪਾਵੇ ਤਾਂ ਸਿਉ ਮੂੜਾ ਮਨ ਨਹੀਂ ਲਾਵੇ ਜੋ ਠਾਕਰ ਸਸਦਾ ਹਜੂਰੇ ਤੱਕ ਬੰਦਾ ਜਾਂਤ ਦੂਰੇ ਜਾ ਕੇ ਟਹਿਲ ਪਾਵੇ ਦਰਗਿਆ ਮਾਨਸ ਸਭ ਸਾਰੇ ਮੁਕਤ ਜਾਨ ਸਦਾ ਸਦਾ ਇਹ ਭੁੱਲਣ ਹਾਰ ਨਾਨਕ ਰੱਖਣ ਹਾਰ ਭਾਰਤ ਅੰਧਿਆ ਘੋੜੀ ਸੰਗ ਰਚਾ ਸਾਹ ਛੋੜ ਝੂੜ ਸੰਗ ਮਚਾ ਜੋ ਛੜਨਾ ਸਵਸਤਰ ਕਰ ਮਾਨਾ ਜੋ ਹੁਣ ਸੋ ਦੂਰ ਪਰਾਨਾ ਛੋੜ ਜਾਏ ਤਿਸਕਾ ਸਰਮ ਕਰੇ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰ ਤਬ ਬ੍ਰੀਤ ਪਸਮ ਸੰਗ ਹੋਈ ਅੰਧਕੂਪ ਮੈਂ ਪਤਤ ਬਿਕਰਾਲ ਨਾਨਕ ਕਰ ਲਿਓ ਪ੍ਰਭ ਦਿਆਲ ਪਸੂ ਕੀ ਮਾਨਸ ਜਾਤ ਲੋਕ ਵਿਚਾਰਾ ਕਰ ਦਿਨ ਰਾਤ ਬਾਰ ਭੇਖ ਅੰਤਰ ਮਲਮਾਇਆ ਸ਼ਪਸ਼ਨਾਈ ਕਸ਼ਕਰੇ ਛਪਾਇਆ ਬਾਹਰ ਗਿਆਨ ਧਿਆਨ ਸ਼ਿਨਾਨ ਅੰਤਰ ਵਾਪਿਆ ਲੋਭ ਸਵਾਨ ਅੰਤਰ ਅਗਨ ਬਾਰ ਤਨ ਸੁਹਾ ਗਲ ਪਾਤਰ ਕੈਸੇ ਤਰੇ ਅਤਾ ਜਾ ਕੇ ਅੰਤਰ ਬਸੈ ਪ੍ਰਭ ਆਪ ਨਾਨਕ ਤੇਜਨ ਸਹਿ ਸਮਾਤ ਸੁਣਨ ਦਾ ਕੈਸੇ ਮਾਰਗ ਪਾਵੈ ਕਰ ਗਏ ਲਿਓ ਓੜ ਨਿਭਾਵੈ ਕਾਮ ਬੁਜਾਰ ਤਬੂਜੇ ਡੋਰਾ ਨਿਸਕਈਏ ਤੋ ਸਮਝੈ ਭੋਰਾ ਕਾਮ ਬਿਸਮਪਤ ਗਾਵੈ ਗੁੰਗ ਯਤਨ ਕਰੈ ਤੋ ਫੀਸਰ ਭੰਗ ਕੈ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਆਸੁ ਕਾਮਨ

ਸਾਧਕ ਸੰਗ ਨਾਹੀਂ ਕਿਸ਼ ਕਹਾਲੋ ਦਰਸ਼ਨ ਪੇਟ ਤੋਂ ਨਿਹਾਲੋ ਸਾਧਕ ਸੰਗ ਕਲੂਕ ਤਾਰਾ ਸਾਧਕ ਸੰਗ ਨਰਕ ਬਰਹਰਾ ਸਾਧਕ ਸੰਗੀਆਂ ਸੁਹੇਲਾ ਸਾਧਸੰਗ ਬਿਛਰਾ ਤਰਮੇਲਾ ਜੋਸ਼ਿਆ ਸੋਈ ਬਲ ਪਾਵੈ ਸਾਧਕ ਸੰਗ ਨੇ ਬਿਰਤਾ ਜਾਵੈ ਪਾਰ ਬ੍ਰਹਮ ਸਾਧ ਰਿਧ ਬਸੈ ਨਾਨਕ ਉਦਰੇ ਸਾਧ ਸੁਣ ਰਸੈ ਸਾਧਕ ਸੰਗ ਤੁਨ ਵਰ ਨਹਾਉ ਸਾਧ ਸੰਗ ਅਰਕੇ ਗੁਣ ਗਾਓ ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰਪਣ ਨਿਸਤਾਰਾ ਸਾਧਕ ਸੰਗ ਲਗੇ ਬ੍ਰਹਮ ਮੀਠਾ ਸਾਧੂ ਕੇ ਸੰਗ ਘਟ ਘਟੀਠਾ ਸਾਧ ਸੰਗ ਪਏ ਆਗਿਆਕਾਰੀ ਸਾਧ ਸੰਗਤ ਪਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਪੇਟੇ ਸੰਜੋਗ ਸਾਧਗੀ ਮੈਂ ਮਾਂ ਵੇਦ ਨਾ ਜਾਣਾ ਜੇ ਤਾਂ ਸੁਣੇ ਤੇ ਤਬ ਗਿਆਨ ਸਾਧਗੀ ਉਮਾ ਤੇ ਗੁਣ ਤੇ ਦੂਰ ਸਾਧਗੀ ਉਪਮਾ ਰਹੀ ਭਰਪੂਰ ਸਾਧਗੀ ਸੋਭਾ ਕਹਿੰਦਾ ਅੰਤ ਸਾਧਗੀ ਸੋਭਾ ਸਦਾ ਬੇਅੰਤ ਸਾਧਗੀ ਸੋਭਾ ਉੱਚੀ ਉੱਚੀ ਸਾਧਗੀ ਸੋਭਾ ਮੂਚ ਤੇ ਮੂਚੀ ਸਾਧਗੀ ਸੋਭਾ

ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲਾ ਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਸੋਖ ਬ੍ਰਹਮ ਗਿਆਨੀ ਕਹਿ ਦਿਸ ਸਮਾਨ ਜੈਸੇ ਰੰਗ ਕੋ ਲਾਗੈ ਤੁਲ ਪਵਾਨ ਬ੍ਰਹਮ ਗਿਆਨੀ ਕੇ ਧੀਰ ਜੇਕ ਜੋ ਵਸੁਦਾ ਕੂ ਖੁਦ ਹੈ ਕੂ ਚੰਦਨ ਲੇਪ ਬ੍ਰਹਮ ਗਿਆਨੀ ਕਹਿ ਗਨਾਉ ਨਾਨਕ ਜੋ ਭਾਵ ਕਾ ਸਹਿਜ ਸੁਭਾਵ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜਾਸੇ ਮਹਿਲ ਨ ਲਾਗੇ ਜਲਾ ਬ੍ਰਹਮ ਗਿਆਨੀ ਕੇ ਮਨੋਏ ਪ੍ਰਕਾਸ਼ ਜਾਸੇ ਧਾਰੂ ਪਰ ਆਕਾਸ਼ ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੇ ਨਹੀਂ ਵਿਮਾਨ ਬ੍ਰਹਮ ਗਿਆਨੀ ਉੱਚੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇਜਨ ਪਹੇ ਨਾਨਕ ਜਿਨ ਪ੍ਰਭਾਵ ਕਰੇ ਬ੍ਰਹਮ ਗਿਆਨੀ ਸਲ ਕਰੀਨਾ ਤਮਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉੱਪਰ ਮਹਿਆ ਬ੍ਰਹਮ ਗਿਆਨੀ ਤੇ ਕਿਛ ਬੁਰਾ ਨਾ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਾਹੀ ਬਿਨਾਸ ਬ੍ਰਹਮ ਗਿਆਨੀ ਕਿਆ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰੋ ਮਹਾ ਬ੍ਰਹਮ ਗਿਆਨੀ ਕਿਆ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਦਾ ਬ੍ਰਹਮ ਗਿਆਨੀ ਕਿਆ ਹੋਏ ਸੋ ਭਲਾ ਬ੍ਰਹਮ ਗਿਆਨੀ ਸੋ ਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜੇ ਪੈਸਾ ਸੰਸਾਰ ਬ੍ਰਹਮ ਗਿਆਨੀ ਕਿਆ ਰੰਗ ਬ੍ਰਹਮ ਗਿਆਨੀ ਕਿਆ ਵਸੈ ਪ੍ਰਭ ਸੰਗ ਬ੍ਰਹਮ ਗਿਆਨੀ ਕਿਆ ਨਾਮ ਆਧਾਰ ਬ੍ਰਹਮ ਗਿਆਨੀ ਕਿਆ ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਸਜਾਗਤ ਬ੍ਰਹਮ ਗਿਆਨੀ ਅਹੋਂ ਬੁੱਧ ਤਿਆਗਤ ਬ੍ਰਹਮ ਗਿਆਨੀ ਕਿਆ ਮਨ ਪਰਮਾਨੰਦ ਬ੍ਰਹਮ ਗਿਆਨੀ ਕਿਆ ਕਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿ

ਨਾਨਕ ਉਪਰਸਤਗੁਣ ਸਾਰੇ ਅਸ਼ਟ ਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਾਰਥੇ ਰੂਪਨ ਪੇਖਾ ਨੇਤਰ ਸਾਧਕ ਸੰਗ ਸੰਗਹਿਤ ਕਰਨਾ ਸੁਣੇ ਕਾਹੂ ਕੇ ਨੰਦਾ ਸਭ ਤੇ ਜਾਣੇ ਆਪ ਸੁਖੋ ਮੰਦਾ ਗੁਰੂ ਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਵਾਸਨਾ ਮਨ ਤੇ ਟਰੈ ਇੰਦਰੀ ਜਿਤ ਪੰਜ ਦੋਖ ਤੇ ਰਹਿਤ ਨਾਨਕ ਕੂੜ ਮਦਿਕ ਵੈਸਾ ਪਰਸ ਵੈਸਨੋ ਸੋ ਸੋ ਪਰਸੋ ਪ੍ਰਸੰਨ ਵਿਸ਼ਨ ਕਮਾਇਤ ਭਿੰਨ ਕਰਮ ਕਰਤ ਹੋਏ ਨੇ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਉ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗਰਾਚੈ ਮਨ ਤਨ ਅੰਦਰ ਸਿਮਰਨ ਗੋਪਾਲ ਸਭ ਉਪਰ ਹੋ ਕਿਰਪਾਲ ਆਪ ਦ੍ਰਿੜੇ ਨਾਮ ਜਪਾਵੇ ਨਾਨਕੋ ਵੈਸਨੋ ਪ੍ਰਮਗਤ ਪਾਵੇ ਭਗਵੰਤ ਕੀ ਡਾਲ ਕਰਨ ਧਨੀਤ ਮਨ ਤਨ ਵਿਸ਼ਨ ਪ੍ਰੀਤ ਹਰ ਕੇ ਚਨ ਸਾਵੇ ਨਾਨਕੈ ਸਭ ਕੋ ਤਿਗਵੰਤ ਕੋ ਪਾਵੇ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟਾ ਸੰਗ ਮੰਤੇ ਵਿਨਸੈ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਬਾਬਾ ਮਲ ਖੂਵੈ ਤਿਸ ਭਗਵਤੀ ਕੀ ਮਾਤੁ ਤੁਮ ਹੋਵੈ ਭਗਵੰਤ ਕੀ ਡਾਲ ਕਰਨ ਧਨੀਤ ਮਨ ਤਿਨ ਰਵੈ ਵਿਸ਼ਨ ਪ੍ਰੀਤ ਹਰ ਕੇ ਚਨ ਸਾਵੇ ਨਾਨਕੈ ਸਭ ਕੋ ਤਿਗਵੰਤ ਕੋ ਪਾਵੇ ਸੋ ਪੰਡਤ ਜੋ ਮਨ ਪ੍ਰਬੋਧੈ ਰਾਮ ਨਾਮ ਤੁਮੈ ਸੋਧੈ ਰਾਮ ਨਾਮ ਸਰਸਵੀ ਪੰਡਤ ਕੇ ਦੇਵ ਜਗ ਜੀਵੇ ਹਰ ਕੀ ਕਥਾ ਹਿਰਦੇ ਵਸਾਵੇ ਸੋ ਪੰਡਤ ਫਿਰ ਜੂ ਨ ਆਵੇ ਵੇਦ ਪੁਰਾਣ ਸਿਮਰਤ ਬੁਝੇ ਮੂਲ ਸੁਖ ਮੈ ਜਾਣੇ ਅਸੂਲ ਸੋਹਰਣਾ ਕੋ ਦੇਵ ਦੇ ਸਨਾਨ ਕੁਸ ਪੰਡਤ ਕੁਸ ਦਾ ਦੇ ਬੀਜ ਮੰਤਰ ਸਰਵ ਕੋ ਗਿਆਨ ਸੋਹਰਣਾ ਮੈਂ ਜਪੇ ਕੋ ਨਾਮ ਜੋ ਜੋ ਜਪੈ ਤੁਸੀਂ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਧਾਰੇ ਪਾਸ ਪ੍ਰੇਮ ਮੁਕਤ ਪਾਤਰ ਕੋ ਉਤਾਰੇ ਸਰਵ ਰੂਪ ਕਾਉ ਕਦ ਨਾਮ ਕਲਿਆਲ ਨੂੰ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਤਰੀ ਆਇਓ ਦਾਦ ਸੰਤਨ ਭਗਤ ਨ ਪਾਏ ਸਦਾ ਨਿਪ ਨਿਪਟ ਹਰਦਾਨ ਸੋ ਦਾਸ ਦਰਗੀ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਸਭ ਸੋਜੀ ਪਰੇ ਸਗਲ ਸਾਧ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮਿਤਾਵੇ ਜੀਵਨ ਮੁਖ ਸੋ ਕਹਾਵੇ ਤੈਸਾ ਹਰ ਤੈਸਾ ਸੋਗ ਸਦਾਨੰਦ ਨਹੀਂ ਵਿਯੋਗ ਤੈਸਾ ਸੁਰਨ ਤੈਸੀ ਸਮਾਟੀ ਤੈਸਾ ਅੰਮ੍ਰਿਤ ਤੈਸੀ ਵਿਖਾਟੀ ਤੈਸਾ ਮਾਨ ਤੈਸਾ ਮਾਨ ਤੈਸਾ ਰੰਗ ਤੈਸਾ ਰਾਜਾ ਜੋ ਵਰਤਾਏ ਸਾਈ ਜੁਗਤ ਨਾਨਕ ਪੁਰਖੀ ਜੀਵਨ ਮੁਗਤ ਪਾਰ ਬਮਕੇ ਸਗਲੇ ਠਾਓ ਜੇ ਜਿਤ ਘਰ ਆਕੇ ਤੈਸਾ ਧਿਨਾਓ ਆਪੇ ਕਰਨ ਕਰਾਵਣ ਜੋਗ ਪ੍ਰਭਾਵੇ ਸੋਇ ਹੁਣ ਹੋਗ ਪਸਰਿਓ ਆਪ ਹਿਣ ਤਰੰਗ ਲਖਣ ਜਾਏ ਪਾਰ ਬਮਕੇ ਰੰਗ ਜੈਸੀ ਮਾਧੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਵਿਨਾਸ਼ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਪੁਸਤ ਕਰਿਆ ਅਨੇਕ ਜਣ ਅੰਤ ਨਾ ਪਾਰ ਆਵਾਰ ਨਾਨਕ ਰਚਨਾ ਪ੍ਰਭ ਰਚੇ ਬਹੁਵਿਧ ਅਣ ਪ੍ਰਕਾਰ ਅਸ਼ਪਦੀ ਕਈ ਕੁੜ ਪੁਜਾਰੀ ਕਈ ਕੁੜ ਆਚਾਰ ਵਿਹਾਰੀ ਕਈ ਕੁੜ ਪੇ ਤੀਰਥ ਵਾਸੀ ਕਈ ਕੁੜ ਬਣ ਭਰਮੈ ਉਦਾਸੇ ਕਈ ਕੁੜ ਵੇਦ ਕੇ ਸਰੋਤੇ ਕਈ ਕੁੜ ਤਵੀ ਸਰਹੋਤੇ ਕਈ ਕੁੜ ਆਤਮ ਤੇ ਅੰਤਾਰੇ ਕਈ ਕੁੜ ਕਵਕਾ ਵਿਚਾਰ ਕਈ ਕੁੜ ਨਵਤਨ ਨਾਮ ਧਿਆਵੈ ਨਾਨੀ ਕਰਤੇ ਕੰਤ ਨਾ ਪਾਵੈ ਕਈ ਕੁੜ ਪੈ ਬੈਰਾਗੀ ਕਈ ਕੁੜ ਅੰਧ ਕਈ ਕੁੜ ਪੈ ਬੈ ਪੈ ਮਾਨੀ ਕਈ ਕੁੜੰਦ ਗਿਆਨ ਕਈ ਕੁੜ ਕਿਰਪਣ ਕਠੋਰ ਕਈ ਕੁੜ ਅਭਿਗਾਤ ਅਮਨੀ ਕੋਰੇ ਕਈ ਕੁੜ ਪਰ ਦਰੁਖ ਹਿਰਾਏ ਕਈ ਕੁੜ ਪਰ ਦੁਖਣਾ ਕਰੈ ਕਈ ਕੁੜ ਮਾਇ ਸੁਰਮਾਏ ਕਈ ਕੁੜ ਪਰਦੇ ਸੁਰਮਾਏ ਜੇ ਜਿਤ ਨਾ ਹੋ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੁੜ ਸੀ ਜਤੀ ਜੋਗੀ ਕਈ ਕੁੜ ਰਾਜ ਰਸ ਭੋਗੀ ਕਈ ਕੁੜ ਫੰਗੀ ਸਰੋ ਪਾਏ ਕਈ ਕੁੜ ਪਾਥਰ ਬਿਰਖ ਨਜਾਏ ਕਈ ਕੁੜ ਪੌਣ ਪਾਣੀ ਬੈ ਸੰਤਰੇ ਕਈ ਕੁੜ ਦੇ ਸੁਮੰਡਲੇ ਕਈ ਕੁੜ ਸਸਰ ਸੁਰਨ ਖੇਤਰੇ ਕਈ ਕੁੜ ਦੇਵਦਾਨਿੰਦਰ ਸਛਾਤਰ ਸਗਲ ਸਮੱਗਰੀ ਆਪਣੇ ਸੁਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ ਕਈ ਕੁੜ ਰਾਜ ਤਾਮ ਸਾਤਕ ਕਈ ਕੁੜ ਬੇਦ ਪ੍ਰਾਂਤ ਸਿਮਰਤ ਅਰ ਸਾਸਤ ਕਈ ਕੁੜ ਕੀਰਤਨ ਸੰਬੰਧ ਕਈ ਕੁੜ ਨਾਨਕ ਪ੍ਰਕਾਰ ਜੰਤ ਕਈ ਕੁੜ ਕੀ ਚਿਰ ਜੀਵੈ ਕਈ ਕੁੜ ਗਿਰੀ ਮੇਰ ਸੁਵਰਨ ਥੀਵੈ ਕਈ ਕੁੜ ਜਕ ਨਿਰਪਿਸਾਚ ਕਈ ਕੁੜ ਭੂਤਰ ਸੁਕਰ ਮਿਰਗਾਚ ਸਭ ਤੇ ਨੇਰੈ ਸਭ ਤੇ ਦੂਰ ਨਾਨਕ ਆਵ ਅਲਪਤ੍ਰੈ ਭਰਪੂਰ
ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਸੋਨਕ ਸੁਣ ਵਾਸੀ, ਕਈ ਕੋਟ ਜਨਮੈ ਜੀਵੈ ਮਰੇ, ਕਈ ਕੋਟ ਬੋਝੋ ਨੀ ਫਿਰੈ, ਕਈ ਕੋਟ ਬੈਠ ਦੀ ਖਾਏ, ਕਈ ਕੋਟ ਘਾਲੇ ਤਕ ਪਾਏ, ਕਈ ਕੋਟ ਕੀ ਧਨਵੰਤ, ਕਈ ਕੋਟ ਮਾਏ ਮੈਂ ਚਿੰਤ, ਜਹ ਜੈ ਭਾਣਾ ਤੈ ਤੈ ਰਾਖੇ, ਨਾਨਕ ਸਭ ਕੀ ਪ੍ਰਭ ਕੇ ਹਾਥੇ, ਕਈ ਕੋਟ ਮੈਂ ਬੈਰਾਗੀ, ਰਾਮ ਨਾਮ ਸੰਗਤਨ ਲਿਵ ਲਾਗੀ, ਕਈ ਕੋਟ ਪ੍ਰਭ ਖੋ ਖੋਜੰਤੇ, ਆਤਮ ਪਾਤਮਹੰਤੇ, ਕਈ ਕੋਟ ਦਰਸ਼ਨ ਪ੍ਰਭਿਆਸ, ਤਿਨਕੋ ਮਿਲੇ ਪ੍ਰਭ ਵਿਨਾਸ, ਕਈ ਕੋਟ ਮੰਗੇ ਸਤਸੰਗ, ਪਾਰਤਮ ਤਨ ਲਾਗਾ ਰੰਗ, ਜਿਨਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧੰਨ ਧੰਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਮੰਡ, ਕਈ ਕੋਟ ਅਵਤਾਰ, ਕਈ ਜੂਗ ਨੂੰ ਵਿਸਥਾਰ, ਕਈ ਵਾਰ ਪਸਰੂ ਪਾਸਾਰ, ਸਦਾ ਸਦਾ ਕੇ ਓਂਕਾਰ, ਕਈ ਕੋਟ ਕਿੰਨੇ ਬੋ ਭਾਤ, ਪ੍ਰਭ ਪ੍ਰਮਾ ਸਮਾਤ,

ਜੋਤਿਸ਼ ਪਾਵੈ ਸੋਇ ਹੋਗ ਕਿਨ ਮੈਂ ਥਾ ਪੁਤਾ ਪੁਨਾਰ ਅੰਤ ਨਹੀਂ ਕਿਸ ਪਾਰ ਵਾਰ ਹੁਕਮੇ ਦਾਰ ਦਰਹਾਵੇ ਹੁਕਮੇ ਉਚੇ ਸੁਖਮਾਵੇ ਹੁਕਮੇ ਉਚ ਨਿਜ ਵਿਵਹਾਰ ਹੁਕਮੇ ਨੂੰ ਕਰਮ ਪ੍ਰਕਾਰ ਹਰ ਘਰ ਦੇਖੇ ਆਪਣੇ ਵਡਿਆਈ ਨਾਲੋਂ ਸਭ ਮੇਰਾ ਸਮਾਜ ਪ੍ਰਭਾਵੇ ਮਨ ਕੁਦ ਪਾਵੇ ਪ੍ਰਭਾਵੇ ਤਾਂ ਪਾਤਰ ਤਰਾਵੇ ਪ੍ਰਭਾਵੇ ਸਾਸਤ ਰਾਖੇ ਪ੍ਰਭਾਵੇ ਤਾਂ ਹਰ ਗੁਣ ਪਾਪ ਪ੍ਰਭਾਵੇ ਤਾਂ ਪਦ ਉਧਾਰੇ ਆਪ ਕਰੇ ਆਪਣ ਵਿਚਾਰ ਦੁਆਸਰਿਆ ਕਿਹਾ ਸੁਆਮੀ ਖੇਲੈ ਵਿਕਸੇ ਤਰਜਾਮੀ ਜੋ ਭਾਵੇ ਸੋ ਕਰ ਕਰਾਵੇ ਨਾਨਕ ਦ੍ਰਿਸ਼ਟੀ ਆਪਣਾ ਆਵੇ ਕਹੋ ਮਨੁੱਖ ਦੇ ਕਿਹਾ ਹੋਇਆ ਵੈ ਜੋਤਿਸ਼ ਪਾਵੈ ਸੋਈ ਕਰਾਵੇ ਇਸਕੇ ਹਾਥ ਹੋਏ ਤਾਂ ਸਭ ਕੁਛ ਚਲੇ ਜੋਤਿਸ਼ ਪਾਵੈ ਸੋਈ ਕਰੇ ਅਣਜਾਣ ਵਿਖਿਆ ਮੈਂ ਰਚੇ ਜੇ ਜਾਣਦੇ ਆਪਣੇ ਆ ਬਚੇ ਭਰਮੇ ਫੁੱਲਾਂ ਦਾ ਦਿਸਦਾ ਵੈ ਨਿਮਖ ਮੈਂ ਚਾਰ ਕੁੰਡ ਰਿਹਾ ਵੈ ਪਰ ਕਿਰਪਾ ਜੀ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ ਕਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨੂੰ ਆਜ ਜਾ ਕਾ ਦ੍ਰਿਸ਼ ਕਸ਼ੁਨ ਆਵੈ ਤਿਸ ਤਤਕਾਲ ਦੈ ਦਿਸ ਪ੍ਰਗਟਾਵੇ ਜਾ ਕੋ ਆਪਣੀ ਕਰੇ ਬਖਸ਼ੀਸ਼ ਤਾ ਕਾ ਲੇਖਣ ਅਗਣ ਜਗਦੀਸ਼ ਜੀਓ ਪਿੰਡ ਸਾਹਿਬ ਤਿਸ ਕੀ ਰਾਸ ਘੱਟ ਘੱਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਬਣਾਈ ਨਾਨਕ ਜੀਵੇ ਦੀ ਬੜਾਈ ਇਸਕਾ ਬਲ ਨਾ ਇਸ ਹਾਥ ਕਰਨ ਕ੍ਰਮ ਸਰਬ ਕੋਣਾਤ ਆਗਿਆਕਾਰੀ ਵਿਪਰਾ ਜੀਓ ਜੋ ਤਿਸ ਪਾਵੈ ਸੋਈ ਬਣਤੀ ਆ ਕਬੂ ਵਿੱਚ ਨਿਜ ਮੈਂ ਬਸੈ ਕਬੂ ਸੋ ਹਰ ਕਰਮ ਵਸੈ ਕਬੂ ਨੇ ਚਿੰਨ ਵਿਵਹਾਰ ਕਬੂ ਊ ਵਿਕਾਸ ਪਿਆਰ ਕਬੂ ਬਿਤ ਬ੍ਰਹਮ ਵਿਚਾਰ ਨਾਨਕ ਆ ਮਿਲਾ ਹੁਨਹਾਰ ਕਬੂ ਨਿਤ ਕਰੈ ਬਹੁ ਪਾਤ ਕਬੂ ਸੋ ਰਹਿ ਦਿਨ ਰਾਤ ਕਬੂ ਮਾਂ ਕ੍ਰੋਧੀ ਕਰਾਲ ਕਬੂ ਸਰਬ ਕੀ ਉਤਰਵਾਦ ਕਬੂ ਹੋਏ ਬੈ ਬੁੜ ਰਾਜਾ ਕਬੂ ਬੇਖਾਰੀ ਨੀਸ ਕਾ ਸਾਜਾ ਕਬੂ ਆਪ ਕੀਰਤ ਮੈਂ ਆਵੈ ਕਬੂ ਭਲਾ ਭਲਾ ਕਹਾਵੇ ਜਿਉਂ ਪ੍ਰਭ ਰਾਖੇ ਤਿਵੀਰ ਗੁਰ ਪ੍ਰਸਾਦ ਨਾਨਕ ਸਜ ਗੈ ਕਬੂ ਹੋਏ ਪੰਡਿਤ ਗ੍ਰਿਵ ਖਿਆਨ ਕਬੂ ਤਾਰੀ ਲਾਵੇ ਧਿਆਨ ਕਬੂ ਤੜ ਤੀਰਥ ਇਸ਼ਨਾਨ ਕਬੂ ਸਾਧ ਮੋ ਗਿਆ ਕਬੂ ਕੀੜੇ ਹਸ ਪਤੰਗ ਹੋਏ ਜੀ ਅਣਕ ਜੋ ਪਰਮੇ ਪਰਮਈ ਆ ਨਾਨਾ ਰੂਹ ਜੋ ਸੰਗ ਦਿਖਾਵੇ ਜਿਉਂ ਪ੍ਰਭਾਵ ਦੇਵ ਨੂੰ ਚਾਵੇ ਜੋ ਤੁਸ ਪਾਵੈ ਸੋਈ ਹੋਏ ਨਾਨਕ ਦੂਜੈ ਨ ਕੋਏ ਕਬੂ ਸਾਧ ਸੰਗਤ ਪਾਵੇ ਸਭ ਸਥਾਨ ਦੇ ਬੋਰ ਨ ਆਵੇ ਮੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਰਨੀ ਵਿਨਾਸ਼ ਮੰਤਰ ਨਾਮ ਤੇ ਕਰੰਗ ਸਦਾ ਵਸੇ ਪਾਰ ਨੂੰ ਕੇ ਸੰਗ ਜੋ ਜਲ ਮੈਂ ਜਲਿਆ ਕਟਾਨਾ ਤਿਉ ਜੋਤੀ ਸਿੰਘ ਜੋ ਸਮਾਨਾ ਮਿਟ ਗਈ

ਹੈ ਸਭ ਕੇ ਸਾਥ ਆਪ ਕੀ ਨੂੰ ਆਪਣ ਵਿਸਥਾਰ ਸਭ ਕੁਛ ਕਹੋ ਕਰਨੇ ਹਾਰ ਉਸਤੇ ਭਿੰਨ ਕਹੋ ਕੁਛ ਹੋਏ ਤਾਂ ਤਨੁੰਤਰੇ ਕੈਸੋ ਹੋਏ ਆਪਣੇ ਜਲ ਦਾ ਕਰਨੇ ਹਾਰ ਕੌਤੇ ਕਰੇ ਰੰਗੇ ਅਪਾਰ ਮਨ ਮੈਂ ਆਪਣੇ ਆਪਣੇ ਮਾਜ ਨਾਲ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਖਿਆ ਸੱਚ ਸੱਚ ਸਤ ਸਭ ਕੀ ਨਾ ਕੋਟ ਮਦੇ ਕਿਨੇ

ਪ੍ਰਭੁਣੀਤ ਨਾਮ ਜਪ ਨਾਨਕ ਮਨ ਪ੍ਰੀ ਸਲੋਕ ਸੰਤ ਸ਼ਰਨ ਜੋ ਜਨ ਪਰ ਸੋ ਜਨ ਉਦਰਣ ਹਾਰ ਸੰਤ ਕਿ ਨਿੰਦਾ ਨਾਨਕ ਬਹੁਰ ਬਹੁਰ ਅਵਤਾਰ ਰਾਸ਼ਟਰਪਤੀ ਸੰਤ ਕੇ ਦੁਖਣ ਹਰ ਜਗਟੇ ਸੰਤ ਕੇ ਦੁਖਣ ਜਮ ਤੇਨੇ ਛੁਟੇ ਸੰਤ ਕੇ ਦੁਖਣ ਸੁਖ ਸਭ ਜਾਏ ਸੰਤ ਦੁਖਣ ਨਰਕ ਮੈਂ ਪਾਏ ਸੰਤ ਕੇ ਦੁਖਣ ਮਤ ਹੋਏ ਮਿਲੇ ਸੰਤ ਕੇ ਦੁਖਣ ਸੋ ਬਾਤੇ ਹੀ ਸੰਤ ਕੇ ਤੇ ਰੱਖ ਨਾ ਕੋਏ ਸੰਤ ਕੇ ਦੁਖਣ ਧਾਨ ਪਰਸੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਸੰਗ ਨਿੰਦਕ ਵੀ ਤਰੇ ਸੰਤ ਕੇ ਦੁਖਣ ਤੇ ਮੁਖ ਪਵੇ ਸੰਤਨ ਕੇ ਦੁਖਣ ਗਾਗ ਜੋ ਲਵੇ ਸੰਤਨ ਕੇ ਦੁਖਣ ਸਰਬ ਜੁਣ ਪਾਏ ਸੰਤ ਕੇ ਦੁਖਣ ਤ੍ਰਿਪਤ ਜੁਣ ਕਿਰਮਾਏ ਸੰਤਨ ਕੇ ਦੁਖਣ ਜਨਮ ਜਲੇ ਸੰਤ ਕੇ ਦੁਖਣ ਸਭ ਕੁਛ ਛਲੇ ਸੰਤ ਕੇ ਦੁਖਣ ਤੇ ਸਭ ਜਾਏ ਸੰਤ ਕੇ ਦੁਖਣ ਨਹੀਂ ਜਿਨ ਜਾਏ ਸੰਤੋਖੀ ਗਾਥਾ ਗੁਨਾਏ ਨਾਨਕ ਸੰਤ ਪਾਵੇ ਤੋ ਵੀ ਗਤ ਪਾਏ ਸੰਤਕ ਨਿੰਦਕ ਮਾਤ ਤਾਏ ਸੰਤਕ ਨਿੰਦਕ ਡਿਗ ਨਾ ਪਾਏ ਸੰਤਕ ਨਿੰਦਕ ਮਾਂ ਤੇ ਆਰਾ ਸੰਦਨ ਪਰਮੇਸ਼ਵਰ ਮਾਰਾ ਸੰਦਕ ਨਿੰਦਕ ਰਾਜ ਤਹੀਨ ਸੰਦਨ ਨਿੰਦਕ ਦੁਖੀ ਅਰਦੀ ਸੰਤਕ ਨਿੰਦਕ ਕੋ ਸਰਵ ਰੋਗ ਸੰਤਕ ਨਿੰਦਕ ਕੋ ਸਦਾ ਵਿਯੋਗ ਸੰਤਕ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਪਾਵੇ ਤਾ ਉਸਕਾ ਵੀ ਹੋਏ ਮੋਗ ਸੰਤ ਕਦੋ ਕਿਸੇ ਦਾ ਪਵੇ ਸੰਤ ਕਦੋ ਕੀ ਕਿਸੇ ਕਾ ਨਿਮਿਤ ਸੰਤ ਕਦੋ ਕੀ ਕੋ ਡਾਣ ਲਾਗੇ ਸੰਤ ਕਦੋ ਕੀ ਕੋ ਸਭ ਤਿਆਗੇ ਸੰਤ ਕਦੋ ਕੀ ਮਾਂ ਕਾਰੇ ਸੰਤ ਕਦੋ ਕੀ ਸਦਾ ਵਿਕਾਰ ਸੰਤ ਕਦੋ ਕੀ ਜਨਮ ਮਰੇ ਸੰਤ ਕਦੋ ਕੁਣਾ ਸੁਖ ਤੇ ਡਰੇ ਸੰਤ ਕਦੋ ਕੀ ਕੋ ਨੇ ਠਾਵ ਨਾਨਕ ਸੰਤ ਭਾਵ ਤਲੇ ਮਿਲਾਏ ਸੰਤ ਕਦੋ ਕੀ ਆਦਿ ਬੀਤ ਟੁੱਟੇ ਸੰਤ ਕਦੋ ਕੀ ਤੇ ਕਾਜ ਨਾ ਪਹੁੰਚੇ ਸੰਤ ਕਦੋ ਕੀ ਜਣ ਪਰਮਾਈ ਸੰਤ ਕਦੋ ਕੀ ਉਜੜ ਪਾਈ ਸੰਤ ਕਦੋ ਕੀ ਅੰਤਰ ਤੇ ਥੋਥਾ ਜੋ ਸਾਸ ਨ ਮਿਰਤ ਕੀ ਲੋਥਾ ਸੰਤ ਕਦੋ ਕੀ ਉਜੜ ਕੀ ਨਾ ਆਪਣ ਵੀ ਜਾ ਤੇ ਖਾਏ ਸੰਤ ਕਦੋ ਕੀ ਗਰਵਣ ਰਾਖਣ ਹਾਰ ਨਾਨਕ ਸੰਤ ਭਾਵ ਤਲੇ ਵਿਵਹਾਰ ਸੰਤ ਕਦੋ ਕੀ ਅੰਬਲ ਲਾਏ ਜੋ ਜਲ ਫੂਨ ਮਛਲੀ ਤੜਫੜਾਏ ਸੰਤ ਕਦੋ ਕੀ ਭੁੱਖਾ ਨਹੀਂ ਰਾਜੇ ਜੋ ਭਾਵ ਕਿਦਨੇ ਤਰਾਫੇ ਸੰਤ ਕਦੋ ਕੀ ਚੁੜੇ ਕੇਲਾ ਜੋ ਬੁਆਲ ਤਿਲਕੇ ਤਮਾਏ ਦੁਹੇਲਾ ਸੰਤ ਕਦੋ ਕੀ ਧਰਮ ਦੇ ਰਹਿ ਸੰਤ ਕਦੋ ਸਦਮ ਚੈ ਕੈਤ ਕਿਰਤ ਨਿੰਦਕਾ ਧੁਰੀ ਪਿਆ ਨਾਨਕ ਜੋ ਤਿਸ ਭਾਵੈ ਸੋਏ ਥਿਆ ਸੰਤ ਕਦੋ ਕੀ ਵਿਗੜ ਰੂਪ ਹੋ ਜਾਏ ਸੰਤ ਕਦੋ ਕੀ ਕੁਦਰ ਗਏ ਮਿਲ ਸਜਾਏ ਸੰਤ ਕਦੋ ਕੀ ਸਦਾ ਸਹਿਕਾਈਏ ਸੰਤ ਕਦੋ ਕੀ ਨਾ ਮਰਨ ਜਵਾਈ ਸੰਤ ਕਦੋ ਕੀ ਪੂਜਨ ਆਸਾ ਸੰਤ ਕਦੋ ਕੀ ਚਲੇ ਨਿਰਾਸਾ ਸੰਤ ਕਦੋ ਨਾ ਤਿਸ਼ਟੇ ਕੋਏ ਜੈਸਾ ਭਾਵੇ ਤੈਸਾ ਖੂਏ ਪਿਆ ਕੀਰਤਨ ਮਿੱਟੇ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਕਰ ਤਿਸ ਕਿਉਂ ਕਰਨੇ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਸਤਿ ਕਰੋ ਦਿਨ ਰਾਤ ਤਿਸੇ ਤਿਆਓ ਸਾਧ ਵਿਰਾਸ ਸਭ ਕਜ ਵਰਤੇ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਖੇਲਾ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ ਜਿਸਨੂੰ ਕਿਰਪਾ ਕਰੇ ਤਿਸੇ ਆਪਣ ਨਾਮ ਦੇ ਵਡਭਾਗੀ ਨਾਨਕ ਜਨ ਸੇ ਸਲੋਕ ਹੈ।

ਸਾਧਕੇ ਧੋਏ ਤੋ ਪੀਰ ਸਾਧ ਗੋਪਣਾ ਜੀਅ ਸਾਧਕੀ ਧੂਰ ਕਰੋ ਇਸ਼ਨਾਨ ਸਾਧੂ ਪ੍ਰਜਾ ਕੁਰਬਾਨ ਸਾਧ ਸਵਟ ਭਾਗੀ ਪਾਈ ਸਾਧ ਸੰਗਰ ਕੀਰਤਨ ਗਾਈ ਅਨੁਭਵ ਗੰਦੇ ਸਾਧੂ ਰਾਖੇ ਹਰ ਗੁਣ ਗਏ ਮਾਕੇ ਉੱਠ ਗਏ ਸੰਤਤ ਰਹਿ ਸਰ ਸੁਖ ਨਾਨਕ ਤੇ ਪਾਏ ਮੇਰੇ ਤੋਂ ਕੋ ਜੀ ਵਾਲਣ ਹਾਰ ਭੁੱਖੇ ਕੋ ਦੇਵ ਹਾਰ ਸਵਨ ਧਨ ਜਾ ਕੇ ਦ੍ਰਿਸ਼ਟੀ ਮਾਏ ਪ੍ਰਭੂ ਕੇ ਕਾਲੈ ਨਾ ਪਾਏ ਸਭ ਕੀ ਦਿਸਕਾ ਕਰਣੇ ਜੋਗ ਤਿਸ ਬਿੰਦੂ ਸਰਹਵਾਨ ਹੋਗ ਜਪ ਜਨ ਸਦਾ ਸਦਾ ਦਿਨ ਦਾਣੀ ਸਭ ਤੋਂ ਨਿਰਮਲੇ ਕਰਨੇ ਕਰ ਕਿਰਪਾ ਜਿਸ ਗੁਣਾਮ ਦੀਆ ਨਾਨਕ ਨਿਰਮਲ ਦੀਆ ਜਾ ਕੇ ਮਨ ਗੁਰੂ ਕੀ ਪਰਤੀ ਤੇ ਜਨ ਆਵੇ ਹਰ ਪਵਚੇਤ ਭਗਤ ਭਗਤ ਸੁਣੀਏ ਤੈ ਲੋਹੇ ਜਾ ਕੇ ਹਿਰਦੇ ਕੋ ਹੋਏ ਸੱਚ ਕਰਨੀ ਸੱਚ ਤਾ ਕੀ ਰਹਿ ਸੱਚ ਹਿਰਦੇ ਸਤਮੁਖ ਸੱਚ ਇਦਰ ਸੱਚ ਆਕਾਰ ਸੱਚ ਵਰਤੇ ਸੱਚ ਆਪਸਾਰ ਪਰ ਬ੍ਰਹਮ ਜਿਨ ਸਤ ਕਰ ਜਾਤਾ ਨਾਨਕ ਸੁਜਨ ਸਤ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੇ ਗੁਣ ਤੇ ਪ੍ਰਭਿੰਨ ਤਿਸੇ ਭੁਜਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਪਤੀ ਅਵਨਾਸੀ ਬ੍ਰਹਮਨ ਮੇਰਾ ਆਖਮਾਨ ਕੀ ਤੂੰ ਬਰੀ ਤਿਆਗ ਤਿਸੇ ਪਰ ਕਿਛ ਕੋ ਸਰਮ ਨਿਰੰਤਰ ਕੋ ਸੋਏ ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਦਾਨ ਦਿਆਲ ਬਖਸ਼ੰਦ ਸਤਿ ਕੀ ਚਰਣੀ ਪਾਓ ਨਾਨਕ ਮਨ ਲਾਓ ਮਨਸਾ ਪੂਰਨ ਸਰਨ ਜੋਗ ਜੋ ਕਰ ਪਾਇ ਸੋਈ ਹੋ ਹਰਨ ਫਰਨ ਜਗ ਨੇਤਰ ਹੋਰ ਤਿਸਕਾ ਮੰਤਰ ਜਾਣੇ ਹੋਰ ਅਣ ਤਰੂ ਮੰਗਲ ਸਜਾ ਕੇ ਸਰਵ ਥੋਗਣੀ ਕਰਤਾ ਕੇ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਬ ਮੈਂ ਤਬਿਸਰ ਕਿਸ਼ਤ ਮੈਂ ਭੋਗੀ ਧਿਆਇ ਧਿਆ ਭਗਤ ਸੁਖ ਪਾਏ ਆ ਨਾਨਕ ਤਿਸ ਪ੍ਰੋਕਾਗਨੀ ਅੰਤ ਨਾਇ ਜਾ ਕੀ ਲੀਲਾ ਕੀਮਤ ਨਾਇ ਸਗਲ ਦੇਵ ਹਾਰੇ ਉਗਾਏ ਪਿਤਾ ਕ ਜਨਮ ਖਜਾਨੇ ਪੂਜ ਸਗਲ ਪੁਰੋਏ ਆਪਣੇ ਸੋਤ ਸੁਮਤ ਗਿਆਨ ਧਿਆਨ ਜਿੰਦੇ ਜਾਂਦਾ ਸੁਨਾਮ ਤੇ ਆਵੇ ਸੇ ਤੈਕਣ ਮੈਂ ਜਾਂ ਭੋ ਫਰਮਾਇਆ ਜਨਮ ਮੇਰੇ ਫਿਰ ਆਵੇ ਜਾਏ ਊਚ ਨੀ ਤਿਜ ਕੇ ਆਸਾਨ ਜੈ ਸਜ ਨਾਵੇ ਤੈਸਾ ਨਾਨਕ ਜਾਨ ਨਾਨਾ ਰੂਹ ਨਾਨਾ ਜਾ ਕੇ ਰੰਗ ਨਾਨਾ ਭੇਕ ਰਹਿ ਕਰੰਗ ਨਾਨਾ ਵਿਘਨੋ ਮਿਸਤਾਰ ਪਵਰਨਾ ਸੀ ਏਕੰਕਾਰ ਨਾਨਾ ਤਲ ਕਰੇ ਕਿ ਨਮਾਏ ਪੂਰੇ ਪੂਰਨ ਸਵੜਾਏ ਨਾਨਾ ਵਿਗਰਬਣ ਬਣਾਏ ਆਪਣੀ ਕੀਮਤ ਆਪੇ ਪਾਏ ਸਭ ਘੜ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਏ ਨਾਨ ਕਰਨ ਆਓ ਨਾਮ ਕਧਾਰੇ ਸਗਲੇ ਜੰਤ ਨਾਮ ਕਧਾਰੇ ਖੰਡ ਬ੍ਰਹਮੰਡ ਨਾਮ ਕਧਾਰੇ ਸਿਮਰਤ ਵੇਦ ਪੁਰਾਣ ਨਾਮ ਕਧਾਰੇ ਧਾਰੇ ਸੁਣ ਗਿਆਨ ਧਿਆਨ ਨਾਮ ਕਧਾਰੇ ਕਾ ਹਸਪਤਾਲ ਨਾਮ ਕਧਾਰੇ ਸਗਲੇ ਕਾਰ ਨਾਮ ਕਧਾਰੇ ਪੁਰੀਆਂ ਸਭ ਭਾਵਨ ਨਾਮ ਕ ਸੰਗੁਦਰ ਸੰਸਰਵਣ ਕਰ ਕਿਰਪਾ ਸੀ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋਜਨ ਕਦ ਪਾਏ ਰੂਪ ਸਾਜਾ ਕਰ ਸਤ ਅਸਾਨ ਪੁਰਖ ਸਤ ਕੇਵਲ ਵਰਧਾਨ ਕਰ ਤੂੰ ਸਤ ਸਾਜਾ ਕੀ ਬਾਣੀ ਸਤ ਪੁਰਖ ਸਮਾਂ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਸ ਭਗਤ ਸਤ ਕਰਣੀ ਨਿਰਮਲ ਨਿਰਮਲੀ ਜਿਸੇ ਬਜਾਏ ਤਿਸੇ ਦਾ ਫਲੇ ਸਤਨਾਮ ਪ੍ਰਭ ਕਾ ਸੁਖਦਾਏ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਏ ਸਤ ਭਜਨ ਸਤ ਉਪਦੇਸ਼ ਸਤ ਤੇ ਜਨ ਜਾਗ੍ਰਿਤ ਪ੍ਰਵੇ ਸਤ ਨਿਰਤ ਪੂਜੇ ਕੋਈ ਨਾਮ ਜਪੋ ਤਾਗਤ ਹੋਏ ਆਪ ਸਤਿਗੀਆਂ ਸਭ ਸਤਿ ਆਪੇ ਜਾਣੇ ਆਪਣੀ ਮਿਲਗਾਤ ਹੈ ਜਿਸ ਕੇ ਸਿਰ ਸੁਕਰਣੇ ਹਾਰ ਅਗਣ ਬੂਝ ਕਰਤ ਵਿਚਾਰ ਕਰਤੇ ਕਿਮਿਤ ਨ ਜਾਣੇ ਕੀ ਹੈ ਨਾਨਕ ਜੋਤਿ ਸੁਭਾਵੇ ਸੁਵਰਤੀ ਹੈ ਬਿਸਮ ਬਿਸਮ ਭਾਈ ਬਿਸਮਾਦ ਜਿਨ ਪੂਜਾ ਤੇ ਸਾਹ ਸਵਾਦ ਪ੍ਰਭ ਕੇ ਰੰਗ ਰਾਜ ਜਨ ਰਹੇ ਗੁਰ ਕੇ ਭਜਨ ਪਦਾਰਥ ਲਏ ਦਾਤੇ ਤੂੰ ਕਟਨ ਹਾਰ ਜਾ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋਹੜ ਫਾਗੀ ਜਨ ਕੇ ਸੰਗੇ ਗਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਕੁਲ ਪਾਵੇ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੈ ਸੱਚ ਅਸ਼ਬਦੇ ਚਰਨ ਸਤ ਸਤ ਪ੍ਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣ ਹਾਰ ਨਾਮ ਸਤ ਸਤ ਆਵਣ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭੁਗਤਾ ਸੁਰਤ ਸਤ ਸਤ ਜਸ ਸੁਣਤਾ ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸੁਰੂ ਗੁਰ ਦੇ ਜਿਨ ਮਾਨਿਆ ਕਰਨ ਕਰਾਉਣ ਤਿਨ ਮੂਲ ਪਛਾਣੇ ਜਾ ਕਰੇ ਦੇ ਵਿਸ਼ਵਾਸ ਪ੍ਰਵਿਆ ਤਤ ਗਿਆਨ ਤੇ ਸਮਾਨ ਪਗੜਾਇਆ ਪੈ ਤੇ ਨਿਰਭਉ ਵਿਸਾਰਨ ਜਿਸ ਤੇ ਉਜੈ ਸਮਾਜ ਸਮਾਨ ਬਸ ਮਾਨੇ ਬਸ ਗੜਾਈ ਤਾਂ ਕੋ ਭਿੰਨਾ ਕਹਿ ਨਾ ਜਾਈ।

ਦੇ ਜਾਚਕ ਦਿਨ ਜਾਚੇ ਪ੍ਰਵਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨਾ ਕੀ ਮੰਗੋ ਧੂਰ ਪਾਰ ਬ੍ਰਹਮੇ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾਧ ਸਾਸ ਪ੍ਰਭ ਤੁਮੇ ਤਿਆਓ ਚਰਨ ਕਮ ਸੋ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਏ ਕੋਟ ਏਕੋ ਅਧਾਰ ਨਾਨਕ ਮੰਗੇ ਨਾਮ ਪ੍ਰਭਸਾਰ ਪ੍ਰਭ ਕੀ ਦਿਸ਼ਮਾ ਸੁਕੋਏ ਹਰ ਸਭਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜੰਤ੍ਰਿਪਤਾ ਨੇ ਪੂਰਨ ਪੂਰਨ ਨੇ ਡੋਲਾ ਨੇ ਸੁਗਰ ਭਰੇ ਪ੍ਰੇਮ ਰਸ ਰੰਗ ਜੇ ਚਾਉ ਸਾਧ ਕੇ ਸੰਗ ਪਰੇ ਸਰਨਾਨ ਸਭ ਤਿਆਗ ਅੰਤਰ ਪਰ ਗਾਹ ਸੰਦਨੇ ਲੋਕ ਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਤੇ ਸੁਕੋਏ ਸੇਵਕੀ ਮਨ ਸਾ ਪੂਰੀ ਭਾਈ ਸਤਿਗੁਰੂ ਤੇ ਨਿਰਮਲ ਮੁਤ ਲਈ ਜਨਕੋ ਪ੍ਰਭ ਹੋਇਓ ਦਿਆਲ ਸੇਵਕੀ ਨੂੰ ਸਦਾ ਨਿਹਾਲ ਬੰਧਨ ਕਾਰਡ ਮੁਗ ਜਨ ਭਇਆ ਜਨਮ ਵਰਨ ਦੁੱਖ ਰੁੰਗੇ ਚਪੁਨੀ ਸਰਦਾ ਸਾ ਪੂਰੀ ਰਵ ਰਿਆ ਸਾਸੰਗ ਹਜੂਰ ਜਿਸ ਕਾ ਸਤਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੁੱਖ ਵਿਸਰੇ ਘਲ ਪਾਨੇ ਸੁੱਖ ਵਿਸਰੇ ਕੀ ਆ ਜਾਣੇ ਸੁੱਖ ਵਿਸਰੇ ਸਭ ਕੁਛ ਦੀਆ ਸੁੱਖ ਵਿਸਰੇ ਜੇ ਜੀਵਨ ਜੀਆ ਸੁੱਖ ਵਿਸਰੇ ਗਣ ਮਰਾਖੇ ਗੁਰਪ੍ਰਸਾਦ ਕੋ ਫਿਰ ਲਾ ਲਾਖੇ ਸੁੱਖ ਵਿਸਰੇ ਜੇ ਵਿਖਤੇ ਕਾਢੇ ਜਨਮ ਜਨਮ ਕਾ ਟੂਟਾ ਕਾਢੇ ਗੁਰਪੁਰੇ ਤਤੇ ਪੁਜਾਇਆ ਪ੍ਰਭ ਆਪਣ ਨਾਮ ਕਹਿੰਦੇ ਆਏ ਸਾਜਨ ਸੰਤ ਗੁਰੂ ਏ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਓ ਆਪ ਜਪੋ ਵਰਨਾਮ ਜਪਾਓ ਭਗਤ ਪਾਤ ਰੇ ਸੰਸਾਰ ਬਿਨ ਭਗਤੀ ਧਨ ਹੋ ਸਿਸ਼ਾਰ ਸਰਵ ਕਲਿਆਣ ਸੁਖ ਨਿਤ ਨਾਮ ਬੁੱਢ ਜਾਤ ਪਾਇ ਸਰਾਮ ਸਗਲ ਦੁਖ ਆਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਜਪ੍ਰੀਤੀ ਪੂਜੀ ਪ੍ਰੀਤ ਪ੍ਰੇਮ ਰਾਚਾਓ ਮੰਤਨ ਅੰਦਰ ਸੁਭਾਵ ਨੇਤਰੋ ਵੇਗ ਦਰਸੁਖ ਹੋਏ ਮਨ ਬਿਕਸੇ ਸਾਧ ਚਰਨ ਧੋਏ ਭਗਤ ਨਾ ਕੇ ਮਨ ਧਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਾਤ ਜੇ ਕਰਮਇਆ ਗੁਰਪ੍ਰਸਾਦ ਨਾਮ ਸਫਲਿਆ ਤਾਂ ਕਿ ਉਮਰ ਕਹੀ ਨਾ ਜਾਏ ਨਾਨਕ ਸਭ ਸਮਾਏ ਪ੍ਰਭਕਸ਼ਨ ਦਿਨ ਦਿਹਾਲ ਭਗਤ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਵ ਕੁਟਾ ਕਰਤ ਪ੍ਰਪਾਲ ਆਦਿ ਪ੍ਰਭ ਕਾਰਨ ਕਰਤਾਲ ਭਗਤ ਜਨਾ ਕੀ ਪ੍ਰਾਣ ਧਾਰ ਜੋ ਜਿਸ ਵੈ ਸੋਏ ਪੁਣੀਤ ਭਗਤ ਪਾਏ ਲਾਭ ਮਨਹੀਤ ਹਮ ਨਿਰਗੁਣ ਯਾਰ ਨੀਚ ਦਾ ਨਾਨਕ ਤੁਮਰੀ ਸ਼ਰਨ ਪ੍ਰਭ ਭਗਵਾਨ ਸਰਵ ਬੈਕੁੰਠ ਮੁਕਤ ਮੁਕ ਪਾਏ ਕਰਕੇ ਗੁਣ ਗਾਏ ਅਨੁਗ੍ਰਹਿ ਭੋਗ ਬੁੜਿਆਈ ਹਰ ਕੇ ਨਾਮ ਕੀ ਕਥਾ ਮਨ ਭਾਏ ਬੋ ਭੋਜਨ ਕਾ ਪ੍ਰਸੰਗੀ ਰਸਨਾ ਜਪਤੀ ਹਰ ਹਣੇ ਭਲੀ ਸੁਕਰਣੀ ਸੋ ਬਾਤਨਵੰਤ ਹਿਰਦੇ ਵਸੇ ਪੁਰਮ ਗੁਰ ਮਨ ਸਾ ਸੰਗ ਪ੍ਰਭ ਦੇਵ ਨਿਵਾਸ ਸਰਵ ਸੁਖ ਨਾਨਕ ਪ੍ਰਗਾ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀ ਆ ਨਾਨਕਾ ਆਪੇ ਹੀ ਪ੍ਰਜਾ ਵਸ ਜਬ ਕਰ ਦ੍ਰਿਸ਼ਟੇਤਾ ਪਾਪੁਨ ਤਬ ਕਹਿਤੇ ਓਤਾ ਜਬ ਤਾਰੀ ਆਪਣ ਸੁਨ ਸਮਾਤਾ ਬੈਰ ਬਿਓ ਕੇ ਸੰਗ ਕੁਮਾਰ ਜਬ ਇਸ ਕਾ ਵਰਨ ਚੇ ਨਾ ਜਾਪਤੇ ਤਾ ਹਰ ਸੋ ਕੋ ਕਿਸੇ ਵਿਆਪ ਜਬ ਆਪਣੇ ਆਪ ਆਪ ਪਾਰ ਬਣਤਾ ਮੋਹ ਕਰਾਂਗੇ ਬਹੁਤ ਪਰਮ ਹੈ ਆਪਣ ਕੀ ਲਿਆ ਵਰਤੀਜਾ ਨਾਨੀ ਕਰਣੇ ਹਾਰਨਾ ਦੂਜਾ ਜਬ ਹੋਰ ਪ੍ਰਭ ਕੇਵਲ ਧਣੀ ਤਾ ਬੰਦ ਮੁਕਤ ਕੋ ਕਿਸ ਕੋ ਗਾਣੇ ਜਬ ਇੱਕ ਹਰ ਘੁੰਮੇ ਪਾਰ ਤਬ ਨਰਕ ਸੁਰੂ ਕਹੋ ਕੌਣ ਉਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸਿਵ ਸਭ ਕਹੋ ਕੇ ਠਾਏ ਜਬ ਆਪ ਆਪ ਆਪਣੀ ਜੋ ਧਰੈ ਤਬ ਕੰਮ ਨਿਰ ਕੰਮ ਕਤ ਡਰੇ ਆਪਣਾ ਚਲ ਤਬ ਕਰਨੇ ਹਾਰ ਨਾਨਕ ਠਾਕਰ ਘੁੰਮੇ ਪਾਰ ਅਵਿਨਾਸੀ ਸੁਖ ਆਪਣੇ ਆਸਨ ਤੈ ਜਨਮ ਮਰਨ ਕੋ ਕਾ ਵਿਨਾਸਨ ਜਾ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤਰਾਸ ਕਹੋ ਕਿਸ ਹੋਏ ਜਬ ਅਵਗਤ ਗੋਚਰ ਪ੍ਰਭ ਏਖ ਤਬ ਜੇਤਰ ਗੁਪਤ ਕੁਛ ਗੁਛ ਦਲੇਖ ਜਬ ਨਾਥ ਨਿਰੰਜਨ ਗੋਚਰ ਕਰਦੇ ਤਬ ਕੌਣ ਛੁਟੇ ਕੁਣ ਬੰਧਨ ਵਾਦੈ ਆਪਣ ਆਪ ਆਪੀ ਚਰਦਾ ਨਾਨਕ ਆਪਣ ਰੂਪ ਆਪੀ ਪਰਜਾ ਜੈ ਨਿਰਮਲ ਪੁਰਖ ਪੁਰਖ ਬਾਦੋਤਾ ਤੈ ਨਿਮੈਲ ਕਹੋ ਕਹਿ ਤੋਤਾ ਜੈ ਨਿਰੰਜਨ ਨਿਰੰਕਾਰ ਨਿਰਫਾਨ ਤੈ ਕੌਣ ਕੁਮਾਨ ਕੌਣ ਉਪਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਲਕ ਦਿਖੋ ਕੇਸ ਜੈ ਜੋ ਸਰੂਪੀ ਜੋ ਸੰਗ ਸਮਾਵੇ ਤੈ ਕਿਸੇ ਭੂਕਮ ਤ੍ਰਿਪਤਾਵੇ ਕਰਨ ਕਰਾਵਣ ਕਰਨੇ ਹਾਰ ਨਾਨਕ ਕਰਤੇ ਕਰਨੇ ਸਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਏ ਤਬ ਕੌਣ ਮਾਏ ਬਾ ਮਿੱਤਰ ਸੁਦਵਾਏ ਜਾਂ ਸਰਵ ਕਲਾਪੇ ਪਬੀਨ ਦਾ ਵੇਖ ਤੇ ਕਾਂ ਕੋਚੇ ਜਬ ਆਪਣੇ ਆਪ ਆਵਰਤਾਰੇ ਤੋ ਸਗਣ ਸਗਣ ਕਾਂ ਵਿਚਾਰੇ ਜੈ ਆਪਣੇ ਉੱਚੇ ਆਪਣੇ ਅਮੀਰਾ ਤੈ ਕੌਣ ਠਾਕੁਰ ਕੁਣ ਕਹੀਏ ਚੇਰਾ ਵਿਸਮਣ ਵਿਸਮਰੈ ਵਿਸਮਾਦ ਨਾਨਕ ਆਪਣੀ ਗਾਜਾਨੋ ਆਪ ਜੈ ਛਲ ਅਛੇ ਭੇ ਸਮਾਏ ਵੰਕਸੇ ਵਿਆਪਤ ਮਾਏ ਆਪਸ ਕੋ ਆਪਣਾ ਦੇਸ ਤੈ ਗੁਣ ਕਾ ਨਾ ਹੀ ਪ੍ਰਵੇਸ ਜੈ ਕਹਿ ਕੇ ਖੁਗਵੰਤ ਤੈ ਕੌਣ ਚਿੰਤ ਕੁਛ ਲਾਗੇ ਚਿੰਤਾ ਜੈ ਆਪਣੇ ਆਪ ਆਪ ਹਥਿਆਰ ਤੈ ਕੌਣ ਕਦੇ ਕੁਣ ਸੁਣੇ ਹਾਰ ਬਹੁ ਬੈਂ ਤੂ ਤੇ ਉੱਚਾ ਨਾਨਕ ਆਪਸ ਕੋ ਆਪੇ ਬਹੁ ਉੱਚਾ ਜੈ ਪ੍ਰਚੋ ਪ੍ਰਪੰਚ ਆਕਾਰ ਤੈ ਗੁਣ ਮੈਂ ਕਿੰਨੋ ਵਿਸਤਾਰ ਪਾਪੁਨ ਤੈ ਭਈ ਕਾ ਕਉ ਨਰ ਕੋ ਸੁਰ ਗੁਣ ਸਾਵਤ ਹਾਲ ਜਲ ਮਾਇਆ ਜੰਜਾਲ ਹੋਮੇ ਮੋਹ ਭਰਮ ਪੈ ਭਾਰ ਦੁੱਖ ਸੁਖ ਪ੍ਰਭ ਦੇਵਨ ਹਾਰ ਅਗਰ ਤਿਆਗ ਤੂ ਤਿਸੇ ਜਿਤਾਰ ਜੋ ਕੁਛ ਕਰੈ ਸੋ ਇਸ ਕੁਮਾਰ ਨੇ ਭੁੱਲਾ ਕਹਿ ਫਿਰੇ ਜਾਣੇ ਕੁਣ ਵਸਤਾ ਤਿਰ ਸੰਗ ਲੈਫਟ ਸੁਖ ਸੰਗ
ਰਾਮ ਨਾਮ ਦਾ ਫਿਰ ਦੇ ਮਾਇ ਨਾਨਕ ਪਾਪੁਨ ਤੈ ਪਈ ਕਾਵ ਗਾ ਕੋ ਨਰ ਕੋ ਸੁਰਗ ਛਾਉ ਦਿਆਲ ਜਨ ਮੈਂ ਚਿੰਜਾਲ ਹੋ ਮੈਂ ਭੋਗ ਮੋਹ ਪਰਮ ਵਿਫਾਲ ਦੁਖ ਸੁਖ ਮਨ ਪਵਨ ਪ੍ਰਕਾਰ ਕੀ ਵਖਿਆਨ ਆਪਣ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਏਕ ਜੈ ਭਗਤ ਜੈ ਅਵਗਤ ਭਗਤ ਆਪ ਜੈ ਪਸਰੇ ਪਾ ਸਾਰ ਸੰਤ ਪ੍ਰਤਾਪ ਦੋ ਪਾਖ ਆਪੇ ਧਨੀ ਉਣਗੀ ਸੋਭਾ ਨੋਵਨ ਆਪੇ ਕੋਤੇ ਕਰੈਨ ਚੋਚ ਆਪੇ ਰਸ ਭਗ ਨਿਰਜੋਗ ਜਿਸ ਭਾਵ ਤੁਸੀਂ ਆਪਣਾ ਲਾਵੇ ਜਿਸ ਭਾਵ ਤੁਸੀਂ ਫੇਰ ਖਿਲਾਵੇ ਬੇਸ਼ੁਮਾਰ ਅਥਾਹ ਗੁਣ ਤੇ ਤੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕੀ ਕੋ ਬਸਰਿਆ ਦੂਜਾ ਕਹਿ ਦ੍ਰਿਸ਼ਟਾਰ ਸਵਦੇ ਆਪ ਕਿਤੇ ਆਪ ਸੁਣੇ ਹਾਰ ਆਪੇ ਕਾ ਵਿਸਤਾਰ ਜਾਤਿ ਭਗਤਾਂ ਸੁਸ਼ੋਭਾਏ ਆਪਣੇ ਪਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕੁਛ ਹੋਏ ਆਪਣ ਸੂ ਸਭ ਜਗਤ ਪਰੋਏ ਜਾਂ ਕੋ ਪ੍ਰਭ ਜੀ ਆਪ ਬੁਝਾਏ ਸਤਨਾਮ ਸੋਈ ਨਪਾਏ ਸੋ ਸਮਦਰਸ਼ੀ ਤੰਤ ਕਵੇ ਤਾ ਨਾਨਕ ਸਰਵ ਸ੍ਰਿਸ਼ਟ ਕਰ ਜੇ ਤਾ ਜੇ ਅੰਤਰ ਸਭ ਤਾਂ ਕੇ ਆਦਿ ਦੀਨ ਦਿਆਲ ਨਾਥ ਕੋ ਨਾਲ ਜਿਸ ਰਾਖੈ ਤਿਸ ਕੋਇ ਨ ਮਾਰੇ ਸੂ ਮੋਇ ਸੁਮਨ ਵਿਸਾਰੇ ਤਿਸ ਤਜਰ ਕਹਾਂ ਕੋ ਜਾਏ ਸਭ ਸ੍ਰੀ ਨਿਰੰਜਨ ਰਾਏ ਜੇ ਕੇ ਯੁਗ ਜਾਂ ਕੇ ਸਭ ਹਾਥ ਅੰਤਰ ਬਾਰ ਜਾਨੋ ਸਾਥ ਗੁਣ ਬੇਅੰਤ ਗੁਣ ਫਰ ਬੇਅੰਤ ਫਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰੇ ਦਿਆਲ ਸਭ ਉਪਰੋਧ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਂ ਮੇਰਾ ਵਿਆਹ ਪ੍ਰਤਪਾਲੇ ਜੀਨ ਭੋਪਾ ਜੋ ਜੋ ਰਚ ਤੁਸੇ ਦਿਆਤ ਜਿਸ ਭਾਵ ਹੈ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕੀ ਜਾਣਿਆ ਜਨ ਲਾਗਾ ਕੇ ਨਾਇ ਤਿਸ ਕੀ ਆਸਨ ਬਿਰਥੀ ਜਾਏ ਸੇਵਕ ਕੋ ਸੇਵਾ ਬਣਿਆਈ ਹੁਕਮ ਬੂਝ ਪਰਮ ਪਦਵਾਈ ਸਤੇ ਪ੍ਰਣੇ ਵਿਚਾਰ ਜਾ ਕੇ ਮਨ ਵਸਿਆ ਨਿੰਕਾਰ ਬੰਧਨ ਤੋਰ ਭੈ ਨਿਰਵੈਰ ਅੰਦਨ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੇ ਪਰਲੋਕ ਸੁਹੇਲੇ ਨਾਨਕ ਹਰ ਪ੍ਰਾਵੇ ਆਪੇ ਮਿਲੇ ਸਾਹਸੰਗ ਕਰੋ ਆਨੰਦ ਗੁਣ ਗਾ ਪਰ ਪਰਮ ਆਨੰਦ ਰਾਮ ਨਾਮ ਤਤ ਕਰੋ ਵਿਚਾਰ ਦ੍ਰਿੜਵ ਦੇਖਾ ਕਰੋ ਉਧਾਰ ਅੰਮ੍ਰਿਤ ਵਚਨ ਹਰ ਕੇ ਗੁਣ ਗਾਓ ਪ੍ਰਾਨ ਤ੍ਰਣ ਕੈ ਸੁਆਓ ਆਠ ਪੈਰ ਪਰ ਵੇਖੋ ਨੇਰਾ ਮਿਟੇ ਗਿਆਨ ਬਿਨਸੇ ਅੰਧੇਰਾ ਸੁਨ ਉਪਦੇ ਸਿਰ ਦੇ ਵਸਾਵੋ ਮਨ ਇੱਛੇ ਨਾਲ ਖੁਲ ਪਾਵੋ ਹਲ ਪਲ ਦੁਰ ਸਵਾ ਰਾਮ ਨਾਮ ਤਰੁਰ ਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਸਤੇ ਸਾਜ ਪ੍ਰਿਖਿਆ ਮਨ ਤਾਂ ਨਾਮ ਚ ਭੋਲੀ ਬੁਲਾਏ ਦੁਖ ਦਰਦ ਮਨ ਤੇ ਪੋ ਜਾਏ ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਭੈ ਖੇਪ ਤੁਮਾਰੀ ਘਾਟੇ ਗੁਰ ਘੁੰਮਣ ਮਾਏ ਨਾਨਕ ਬੋਰ ਨਾ ਆਵੇ ਜਾਏ ਤਿਸ ਤੇ ਦੂਰ ਕਹਾਂ ਕੋ ਜਾਏ ਉਰੇ ਰਾਖਣ ਹਾਰ ਤੇ ਆਏ ਨਿਰਭੋਜ ਪੈ ਸਗਲ ਭੋ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖੀ ਨਾਮ ਜਦ ਮਨ ਹੋਏ ਸੋ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋ ਕੋਏ ਨਾ ਪਹੁੰਚਣ ਹਾਰ ਸਿਰੂ ਪੁਰ ਠਾਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅਮਰ ਜਾ ਕੇ ਦ੍ਰਿਸ਼ਟ ਦਰਸ਼ਨ ਭਿਖ ਦੁਰ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸਿਵ ਪੁਰਾਣ ਅੰਤਰ ਜਾਮੀ ਪੁਰਖ ਪ੍ਰਦਾਨ ਜਿਸ ਮਨ ਵਸੇ ਸੋਹਤ ਨਿਹਾਲ ਤਾਂ ਕੇ ਨਿਪਣੇ ਆਵਦ ਕਾਲ ਪੈ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰਦਿਆ ਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗਤ ਪ੍ਰਭ ਡਿਠਾ ਨਾਮ ਪ੍ਰਭੂ ਕਾ ਲਾਗਾ ਮਿਠਾ ਸਗਲ ਸਮਗਰੀ ਕਸਪਟ ਮਾਇਨ ਕਰੰਗਣਾ ਦਿਸਤਾ ਨਾਉਣ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿਸ ਕਾ ਵਿਸਰਾਮ ਸੁਨ ਸਮਾਧਨ ਤੈਨਾਤ ਕਹਿਣਾ ਦਿਆ ਚਰਿਤ ਸਮਾਧ ਤਿੰਨ ਦੇਖੇ ਸੇ ਆਪ ਦਿਖਾਏ ਨਾਨਕ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘੜ ਘੜ ਬਿਆ ਪ੍ਰਿਆ ਭਗਵੰਤ ਧਰਨ ਮੈਂ ਆਕਾਸ ਪਿਆਲ ਸਰਵ ਲੋਕ ਪੂਰਨ ਪ੍ਰਪਾਲ ਬਣ ਤੈਨੂੰ ਪਰਬਤ ਹੈ ਪਾਰਨ ਜੈਸੀ ਅਗੈ ਤੈਸਾ ਕਰਮ ਪੌਣ ਪਾਣੀ ਬੈ ਸੰਤਰ ਮਾਏ ਚਾਰ ਕੁੰਡ ਦਾ ਜਿਸ ਮਾਏ ਤਿਸ ਤੇ ਭਿੰਨ ਕੋਠਾਓ ਗੁਰਪ੍ਰਸਾਦ ਨਾਨਕ ਸੋ ਪਾ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸਿਰ ਸੁਰਨ ਕਤਰ ਮੈਂ ਇੱਕ ਬਾਣੀ ਪ੍ਰਭ ਕੀ ਸਭ ਕੁ ਬੋਲੈ ਆਪ ਡੋਲ ਨਾ ਕਹੂੰ ਡੋਲੈ ਸਰਵ ਕਲਾ ਕਰ ਖੇਲੈ ਖੇਲ ਮੋਲ ਨ ਪਾਏ ਗੁਣੇ ਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰ ਸੁਆਮੀ ਉਤਪੋਤ ਗੁਰਪ੍ਰਸਾਦ ਬ੍ਰਹਮ ਕਾ ਨਾਸ ਨਾਨਕ ਤਿਨ ਮੈਂ ਵਿਸਾਸ ਸੰਜਨਾ ਕਾ ਪੇਖਮ ਸਭ ਬ੍ਰਹਮ ਸੰਜਨਾ ਕੇ ਹਿਰਦੇ ਸਭ ਧਰਮ
संत जना सुन सो वचन सर्वव्यापी राम संग रचन जिन जाता तिसके रहत सत वचन साधु सब कैद जो जो होए सोए सुख माने करण करावन हर पव जाने अंतर बसे बाहर पियो ही नानक दर्शन दे समोए आप सत किया सब सत आप सत किया सब सत तिस प्रवते सुलित पात्र तिस पावता करे विस्तार तिस पावता एक ओंकार अनुकला लखी न जाए जिस भाव तिले मिलाए कौन कौन कहिए दूर आपे आप भरपूर अंतर का दिस आप जनाए नाम किसने आप हो जाए सर पूते आवरतार सर नैन पीखन हार सब समी जाका तनाया पंजा से आप ही सुना आवन जानी खेल बनाया गया कारी की नीम आया सब के मध लिपतोरे जो कुछ कहना सो आपे कहे आगे आवे आगे जाए नान जा पावे ताले समाए इसते हुए सुना ही बुरा औरे कहो किने कछ कर आप भला कर तू दानी की आपे जाने अपने जी की आप साज धारी सब साच ओत पोतन अपन संग्राए ताकि गदमत कही न जाए दूसर होए तो सो जी पाए तिसका किया सब प्रवान गुरु प्रसाद नानक जान जो जन तिसा सुख या मिलाए ले प्रभु सोए ओ धनवंत कुलवंत पतवंत जीवन मुक्त जी दे भगवंत धन धन धन जन आए जिस प्रसाद सब जगत जन आवन कहे सो आव जन के संगति दे आवे नाव आप मुक्त मुक्त करे संसार नानक तिस जन को सदा नमस्कार सलोक पूरा प्रभ आराध्या पूरा जाका नाम नानक पूरा पाया पूरे के गुण गावस पूरे गुरु का सुन उपदेश पार प्रवेक साथ साथ सिमरो गोविंद मन त्रिपी तुरे चंद आसन त्याग तरंग संजना की धुर मन मांगे आप छोड़ बेनती करो सात संगे गुण सागर तरो हर तन के परले भंडार नान गुरुपुरे नमस्कार खेम कुशल सहजनंद सत्संग भज परमानंद नरक निवार उधारो जियो गुण गोविंद मृतरस पियो चेचे तो नारायण एक एक रूप जाके रंग अनेक गोपाल दमोदर दीन दयाल दुख पंजन पूर्ण कृपाल सिमर सिमरनाम बारंबार नानक जी का आधार उत्तम सलोक साध के वचन अमली कलार रत्न सुमत कमाओ तो उधार आप तरह लोक निस्तार सफल जीवन सफलता का संग जाके मन लागा हरंग जय जय सवतनात वाद जय सुन सुन करे प्रभु गाजे प्रगट इकबाल मात के माते नान कुदरे तिनके साते शरण सोख सुन शरण आए कर कृपा बुरा मिलाए मिर्गे बैर भय सवरेण अमृत नाम सात संग लैन सो प्रसन्न भय गुरुदेव पूर्ण होए सेवक की सेव आल जंजाल विकार तेरे ते राम नाम सुन सुना कहते कर प्रसाद दया प्रभु धारी नानक निबही खेप हमारी प्रभु की सुत करो संदमी सावधानी का करची सुखमणि साज गोविंद को नाम जिस मन से सो निधारण सर्व इच्छाता की पूर्ण होए प्रदान पुर कर सब लोए सब ते उच पाए स्थान बहुण होए आमन जान हर तन खार चले जान सोए नानक से प्राप्त होए खेम शांत रिद नाम निद बुद्ध ज्ञान सर्वता सिद्ध विद्या तप जोग प्रभु ध्यान ज्ञान श्रेष्ठ मिशनान चार पदार्थ गुण प्रगास सब के मल सकल ते उदास सुंदर चतुर तत् का बेता समदर्शी एक दृष्टिता ए फल तिह जन के मुख भने गुरु नानक नाम बचन मन सुने इहन दान जपे मन को सब जुग मैता की कत होए गुण गोविंद नाम तुन बाणी सिमर सा सर्वेद बखाणी सगल मतान केवल हर नाम गोविंद भगत के मन सरा मुकुट परा सा संगठे संत कृपा ते जमते छुटे जाके मस्तक क्रम प्रभु पाए सा सरनाम ते आए जिस मन बसे सुन लाए पर तिह जन आवे हर पहुंचे जन्म मरणता का दुख निवारे दुर्लभ दे तत्काल उधारे निर्मल शोभा अमृता की बाणी एक नाम मान मान समाणी दुख रोग बिन से पै परम साध नाम निर्मलता के करम सब ते ऊचता की शोभा बणी नानक के गुण नाम सुख मणि दुख रोग बिन से पै परम साध नाम निर्मलता के करम सब ते ऊचता की शोभा बणी नानक के गुण नाम सुख मणि वाहिगुरु जी का खालसा वाहिगुरु जी की फतेह। अगे अर्थ

33 years old, 33 साल ਦਾ ਮੁੰਡਾ ਨਾਉਂਦਾ ਨਾਉਂਦਾ ਘਰੇ ਪੂਰਾ ਹੋ ਗਿਆ ਤੇ ਇਟਸ ਵੈਰੀ ਸੈਡ ਹਨਾ ਹੀਸ ਮੈਰਿਡ ਅ ਫਿਊ ਇਅਰਸ ਅਗੋ ਮੈਰਿਡ ਇਨ ਦਿਸ ਗੁਰਦੁਆਰਾ ਸਮ ਆਫ ਯੂ ਮੇ ਹੈਵ ਸੀਨ ਹਿਮ ਐਂਡ ਹੀ ਹੈਜ਼ ਅ 5 ਇਅਰ ਓਲਡ ਡਾਟਰ ਐਂਡ ਦ ਰੀਜ਼ਨ ਵਾਈ ਆਮ ਟੈਲਿੰਗ ਯੂ ਦਿਸ ਇਜ਼ ਬਿਕਾਜ਼ ਯੂ ਨੋ ਹੀ ਕੇਮ ਬੈਕ ਫਰਮ ਅ ਪਾਰਟੀ ਐਂਡ ਯੂ ਨੋ ਹੀ ਹੈਡ ਅ ਸ਼ਾਵਰ ਹੀ ਇਜ਼ ਬੈਕ ਟੂ ਗੋ ਟੂ ਬੈਡ ਹਨਾ ਤੇ ਉੱਥੇ ਸ਼ਾਵਰ ਦੇ ਵਿੱਚ ਹੀ ਡਿੱਗਿਆ ਹਨਾ ਤੇ ਕਹਿੰਦੇ ਸੀਗੇ ਭਾਵੇਂ ਉਹ ਹੋਸਪਿਟਲ ਹੀ ਹੁੰਦਾ ਉਸ ਵੇਲੇ ਹੀ ਹੈਡ ਅ ਬ੍ਰੇਨ ਹੈਮਰੇਜ ਹਨਾ ਉਹਦੇ ਬ੍ਰੇਨ ਦੇ ਵਿੱਚ ਨੁਕਸ ਸੀਗਾ ਕੋਈ ਹਨਾ ਤੇ ਭਾਵੇਂ ਕਹਿੰਦੇ ਹੋਸਪਿਟਲ ਉਸ ਵੇਲੇ ਹੁੰਦਾ ਜਦੋਂ ਬ੍ਰੇਨ ਹੈਮਰੇਜ ਹੁੰਦੀ ਈਵਨ ਇਫ ਇਜ਼ ਇਨ ਹੋਸਪਿਟਲ ਆ ਦਾ ਟਾਈਮ ਦੈਟ ਹੀ ਦੇ ਵੁਡ ਨਾਟ ਬੀਨ ਏਬਲ ਟੂ ਸੇਵ ਹਿਮ ਦੈਟਸ ਹਾਊ ਸੀਵੀਅਰ ਦਾ ਹੈਮਰੇਜ ਵਾਸ ਹਨਾ ਤੇ ਸਾਨੂੰ ਗੁਰੂ ਸਾਹਿਬ ਕਹਿੰਦੇ ਆ ਕਿ ਹਰ ਜਪਦੇ ਆ ਖਿਨ ਢਿੱਲ ਨਾ ਕੀਜੀਏ ਮੇਰੀ ਜ਼ਿੰਦਗੀ ਹੈ ਮੱਤ ਕੇ ਨਾ ਮੱਤ ਕੇ ਜਾਪੇ ਸਭ ਆਵੇ ਕਿ ਨਾ ਆਵੇ says that do not hesitate for a moment to meditate on Vaheguru. Who knows whether we should draw another breath. Sanu ki pata ke assi gaan da saah lena ya nahi lena 33 saal da bande nu unnu lagda mere haje 30 40 50 saal haje hage hai na te unnan nu guru ghar ode jehde hage munde de sohre oh har roz guru ghar aunde hage na te somebody said to them ke rab na kitna rab ne thode naal kinna maara kita God's been really unfair to you go to the gurdwara every single day. And their jawab to that was jide guru ghar nahi jande oh nahi marde hai ke in other words those people that never go to the gurdwara do they never die do they live forever and I was really surprised by one thing this is not an amartari parivar by the way you know they had a lot of sage when we met to see them we went to Purab source and none of them were crying koi nahi ronda sika ghar de vich te aap kende se kende jo jisne ditta ohne wapas le liya the one who gave took it back. It belongs, doesn't belong to us. He belonged to him. To Vaheguru. Even the 5-year-old, you know, she's come to terms really quickly with her father not being around for the rest of her life. You know. They, oh, we can be, Vaheguru ko chale gaya. Edda bachche nu samjhaya gaya.

ਪਰ ਸਾਡੇ ਵਾਸਤੇ ਸਾਰਿਆਂ ਲਈ ਇੱਕ ਰਿਮਾਈਂਡਰ ਆ ਕਿ ਅਸੀਂ ਸੋਚਦੇ ਹਾਂ ਕਈ ਵਾਰ ਅਸੀਂ ਬਹੁਤ ਯੰਗ ਆ, ਸਟਰੋਂਗ ਆ। ਉਹ ਮੁੰਡਾ 6 ਫੁੱਟ ਜਵਾਨ ਸੀਗਾ, ਚੰਗਾ ਭਾਰਾ, ਹੈ ਨਾ, ਹੀ ਇਜ਼ ਅ ਵੈਰੀ ਸਟਰੋਂਗ ਲੈਡ, ਹੈ ਨਾ। ਅਤੇ ਉਹਨੂੰ ਕੀ ਪਤਾ ਸੀਗਾ ਕਿ ਉਹ ਦਿਨ ਉਹਦਾ ਅਖੀਰਲਾ ਸੀਗਾ। ਦੈਟ ਵਾਜ਼ ਹਿਜ਼ ਲਾਸਟ ਟਾਈਮ। ਡਿਡ ਹੀ ਨੋ ਦੈਟ? ਡੂ ਵੀ ਨੋ ਦੈਟ? ਵੀ ਆਲ ਹੈਵ ਲੋਟਸ ਆਫ ਪਲਾਨਸ ਫੋਰ ਦ ਫਿਊਚਰ ਕਿ ਅਸੀਂ ਆਹ ਕਰਨਾ, ਅਸੀਂ ਬਿਜ਼ਨਸ ਕਰਨਾ। ਦੈਟਸ ਆਲ ਗੁੱਡ ਸਟਫ, ਇਟਸ ਇੰਪੋਰਟੈਂਟ ਟੂ ਪਲਾਨ। ਪਰ ਜਿਹੜੀ ਅਸਲੀ ਪਲਾਨਿੰਗ ਆ, ਵਾਟਸ ਦ ਰੀਅਲ ਪਲਾਨਿੰਗ? ਪਲਾਨਿੰਗ ਇਜ਼ ਵੈਨ ਆਰ ਵੀ ਗੋਇੰਗ ਟੂ ਮੀਟ ਵਾਹਿਗੁਰੂ? ਅਸੀਂ ਵਾਹਿਗੁਰੂ ਨੂੰ ਕਦੋਂ ਮਿਲਣਾ? ਜਿਹਨੇ ਸਾਨੂੰ ਬਣਾਇਆ,

one day we're not going to be here. ਅਸੀਂ ਕਿਸੇ ਦਿਨ ਚਲੇ ਜਾਣਾ, ਅਸੀਂ ਉਹਦੇ ਬਾਰੇ ਸੋਚਣਾ ਨਹੀਂ ਚਾਹੁੰਦੇ, ਕਿ ਜੇ ਸੋਚੂਗੇ ਫਿਰ ਉਹਦੇ ਬਾਰੇ ਸਾਨੂੰ ਡਿਫੀਕਲਟ ਡਿਸੀਜਨ ਬਣਾਉਣੇ ਪੈਣੇ. ਵੀ ਹੈਵ ਟੂ ਮੇਕ ਸਮ ਟਫ ਡਿਸੀਜਨਸ ਇਨ ਲਾਈਫ. ਵੀ ਹੈਵ ਟੂ ਚੇਂਜ ਆਰ ਲਾਈਵਸ. ਫੋਰ ਸਮ ਪੀਪਲ ਦੇ ਹੈਵ ਟੂ ਚੇਂਜ ਦੇਅਰ ਲਾਈਵਸ. ਸਮ ਪੀਪਲ ਵੈਰੀ ਕੋਡੇ, ਵੈਰੀ ਰੂਡ, ਵੈਰੀ ਵਟਐਵਰ, ਦੇ ਹੈਵ ਟੂ ਚੇਂਜ ਦੋਸ ਥਿੰਗਸ. ਜੇ ਵਾਹਿਗੁਰੂ ਦੇ ਨੇੜੇ ਹੋਣਾ ਤਾਂ ਕੁਛ ਚੇਂਜਾਂ ਤਾਂ ਲੈ ਕੇ ਆਉਣੀ ਪੈਣੀਆਂ. ਜੇ ਤੁਸੀਂ ਰੱਬ ਹਰੇਕ ਦੇ ਵਿੱਚ ਦੇਖਣਾ ਚਾਹੁੰਦੇ ਹੋ ਤਾਂ ਹੀ ਤੁਹਾਨੂੰ ਰੱਬ ਮਿਲੂਗਾ. ਇਫ ਯੂ ਕੈਨ ਸੀ ਰੱਬ ਗੋਡ ਇਨ ਅਦਰਸ, ਓਨਲੀ ਦੈਨ ਕੈਨ ਯੂ ਮੀਟ ਗੋਡ ਹਿਮਸੈਲਫ. ਸੋ ਆਪਣੇ ਸਾਰਿਆਂ ਲਈ ਇਹ ਰਿਮਾਈਂਡਰ ਆ. ਟਾਈਮ ਬਹੁਤ ਥੋੜ੍ਹਾ ਆ ਅਤੇ ਪਤਾ ਨਹੀਂ ਕਦੋਂ ਇਹ ਟਾਈਮ ਮੁੱਕ ਜਾਂਦਾ. ਵੀ ਡੋਨਟ ਨੋ ਵੈਨ ਦ ਫੰਡ ਕੈਨ ਬੀ ਆਊਟ. ਇਟਸ ਕੈਨ ਸਟਾਰਟ ਨੈਕਸਟ. ਵੀ ਹੈਵ ਟੂ ਆਸਕ ਅਸੈਲਵਸ ਅ ਰੀਲੀ ਇੰਪੋਰਟੈਂਟ ਕੁਐਸਚਨ. ਨੋ ਮੈਟਰ ਹਾਊ ਓਲਡ ਆਰ ਯੂ

ਪਾਤਸ਼ਾਹ ਸ਼ਹੀਦੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਸੀ, ਜਿਹੜੇ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਮੀਰੀ ਪੀਰੀ ਦਿਵਸ ਵੈਨ ਹੀ ਵਾਜ਼ ਦ ਫੋਰਮਲ ਸੈਰੇਮਨੀ ਵੈਨ ਹੀ ਬਿਕੇਮ ਗੁਰੂ, ਤਾਂ ਨਾਲ ਅਕਾਲ ਤਖ਼ਤ ਸਾਹਿਬ ਸਿਰਜਣਾ।

ਜਹਾਂਗੀਰ ਦਾ ਓਰਿਜਨਲ ਨੇਮ ਪਤਾ ਕੀ ਸੀ ਵੱਡਿਆਂ ਨੂੰ ਪਤਾ? ਸਲੀਮ ਸੀ। ਸੋ ਇਸ ਓਰਿਜਨਲ ਨੇਮ ਸਲੀਮ ਸੀ, ਹੀ ਰੀਨੇਮਡ ਹਿਮਸੈਲਫ, ਆਪਣਾ ਨਾਂ ਉਹਨੇ ਜਹਾਂਗੀਰ ਲਿਖ ਲਿਆ। ਜਹਾਂਗੀਰ ਮੀਨਸ ਕਿੰਗ ਆਫ ਦਾ ਵਰਲਡ, ਉਹਨੇ ਆਪਣਾ ਨਾਂ ਰੱਖਿਆ ਸੀ। ਸੋ ਜਿਹੜਾ ਜਹਾਂਗੀਰ ਸੀ, ਪੀਪਲ ਆਰ ਗਿਵਿੰਗ ਹਿਮ ਕੰਪਲੇਂਟਸ, ਉਹਦੇ ਕੋਲ ਆ ਕੇ ਲੋਕ ਸ਼ਿਕਾਇਤਾਂ ਕਰਦੇ ਆ। ਤਾਂ ਸਮ ਆਫ ਦਾ ਡਿਫਰੈਂਟ ਕੰਪਲੇਂਟਸ, ਕੰਪਲੇਂਟ ਤਾਂ ਬਹੁਤ ਸੀ, ਬਟ ਵੀ ਗਨ ਪਿਕ ਅ ਫਿਊ, ਕੁਝ ਅਸੀਂ ਕੰਪਲੇਂਟ ਜੇ ਸ਼ਿਕਾਇਤ ਉੱਤੇ ਬਸ ਫੋਕਸ ਕਰਨਾ, ਠੀਕ ਹੈ ਜੀ। ਸੋ ਇੱਕ ਕੰਪਲੇਂਟ ਇਹ ਸੀ, ਫਿਰ ਗੁਰੂ ਸਾਹਿਬ ਜੀ ਨੇ ਲੰਗਰ ਦੀ ਮਰਿਆਦਾ ਜਿਹੜੀ ਆ ਹਰਮ ਅੰਮ੍ਰਿਤਸਰ ਸਾਹਿਬ ਚੱਲਦੀ ਆ, ਐਂਡ ਜਿਹੜੀ ਪੰਗਤ ਆ, ਪੰਗਤ ਮੀਨਸ ਰੋਜ ਵਿੱਚ ਪੀਪਲ ਸਿਟ ਟੂ ਹੈਵ ਲੰਗਰ, ਉਹਦੇ ਵਿੱਚ ਊਚ ਨੀਚ ਦਾ ਜਿਹੜਾ ਅਸੀਂ ਵੰਡ ਪਾਇਆ ਆ, ਭੇਦ ਭਾਵ ਪਾਇਆ, ਦ ਡਿਫਰੈਂਸਿਸ ਵੀ ਟ੍ਰਾਈ ਟੂ ਪੁੱਟ ਇਨ ਟੂ ਪੀਪਲ ਦਾ ਸਮਨਸ ਹਾਈ ਸਮਨਸ ਲੋ, ਗੁਰੂ ਅਰਜਨ ਦੇਵ ਜੀ ਮਿਟਾ ਰਿਹਾ, ਗੁਰੂ ਅਰਜਨ ਦੇਵ ਜੀ ਗੇ ਇਨਵਿਡ ਹੁੰਦਾ। ਜਿਹੜੇ ਅਸੀਂ ਵਰਨ ਵੰਡ ਕਰਦੇ, ਵੀ ਡਿਵਾਈਡ ਸੋਸਾਇਟੀ ਇਨ ਡਿਫਰੈਂਟ ਸੈਕਸ਼ਨਸ, ਸਮ ਆਰ ਹਾਇਰ ਦੈਨ ਅਦਰਸ, ਸਮ ਆਰ ਬੈਟਰ ਦੈਨ ਅਦਰਸ, ਦਾ ਗੁਰੂ ਅਰਜਨ ਦੇਵ ਜੀ ਟੋਟਲੀ ਗੋਟ ਰਿਡ ਆਫ ਦਾ ਸਿਸਟਮ ਬਾਈ ਮੇਕਿੰਗ ਐਵਰੀਬਡੀ ਈਟ ਲੰਗਰ ਟੁਗੈਦਰ, ਸਾਰੇ ਲੰਗਰ ਪੈ ਕੇ ਚਾਰ ਵੰਡ ਜਿਹੜੇ ਵਰਨ ਦਾ ਵਰਮ ਵੰਡ ਆ, ਉਹ ਮਹਾਰਾਜ ਜੀ ਉੱਤੇ ਅਟੈਕ ਕਰ ਰਹੇ ਆ। ਸ੍ਰੀ ਦਰਬਾਰ ਸਾਹਿਬ ਜੀ ਹੈਜ਼ ਹਾਊ ਮੈਨੀ ਡੋਰਸ, ਸ੍ਰੀ ਦਰਬਾਰ ਸਾਹਿਬ ਫੋਰ ਆ, ਚਾਰ ਦਰਵਾਜ਼ੇ ਆ, ਤਾਂ ਫੋਰ ਡੋਰਸ ਪਤਾ ਕੀ ਹੋ, ਵਟ ਇਜ਼

So Adi Granth Sahib Ji, the first Guru Granth Sahib Ji Maharaj. First, why? Because after the second final version is Guru Tegh Bahadur Ji's Bani. Guru Granth Sahib Ji Maharaj, the which, jira unu shikayat mili, Jahangir, he's got had some complaints. The area which, jiriya, una di baniya, it has the Gurbani of those people, jinnanu asi kiya si rabda nani laya sakte, that they're not allowed to say God's name. ਉਹ ਕਦੀ ਰੱਬ ਬਾਰੇ ਸਿਖਾ ਨਹੀਂ ਸਕਦੇ ਕਿ ਨਾ ਟੀਚ ਅਬਾਊਟ ਗੋਡ ਦਸ ਕਿਉਂਕਿ ਵੀ ਡੀਮ ਦੈਮ ਲੋ ਕਾਸਟ ਉਹ ਨੀਵੀਂ ਅਸੀਂ ਜਾਤ ਮੰਨਦੇ ਹਾਂ ਸੋ ਉਹਦੇ ਵਿੱਚ ਉਹ ਜਿਹੜੇ ਆ ਲੋਕ ਜਿਹੜੇ ਜਾਤ ਅਭਿਮਾਨੀ ਦ ਪੀਪਲ ਯੂ ਬਲੀਵ ਇਨ ਕਾਸਟ ਦੇ ਵੈਰੀ ਅਪਸੈਟ ਇਹ ਕਿਹਾ ਇਹ ਸ਼ਿਕਾਇਤ ਕੀਤੀ ਗਈ ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਇਸ ਇਹ ਕ੍ਰਿਟੀਸਾਈਜ਼ ਦ ਮੁਸਲਿਮ ਪ੍ਰੈਕਟਿਸਿਸ ਐਂਡ ਹਿੰਦੂ ਪ੍ਰੈਕਟਿਸਿਸ ਜਿਸ ਵਿੱਚ ਬ੍ਰਾਹਮਣਾਂ ਦੇ ਜਿਹੜੇ ਰੀਤ ਰਿਵਾਜ ਆ ਉਹਨਾਂ ਦੇ ਵੀ ਉਹਨਾਂ ਵਿੱਚ ਵੀ ਤਰਕ ਕੀਤੀ ਗਈ ਆ ਅਤੇ ਇਸਲਾਮੀ ਰੀਤ ਰਿਵਾਜਾਂ 'ਤੇ ਤਾਂ ਉਹਨਾਂ ਦੇ ਜੋ ਸੋਚ ਹੈ ਉੱਥੇ ਵੀ ਤਰਕ ਕੀਤੀ ਗਈ ਆ ਇਸ ਕ੍ਰਿਟੀਕਲ ਆਫ ਦੈਟ ਬਿਲੀਫ ਸਿਸਟਮ ਫਿਰ ਉਹ ਇੱਕ ਹੋਰ ਸ਼ਿਕਾਇਤ ਆਈ ਫਿਰ ਮੁਸਲਮਾਨ ਅਤੇ ਹਿੰਦੂ ਗੁਰੂ ਅਰਜਨ ਦੇਵ ਜੀ ਨੂੰ ਮੱਥਾ ਟੇਕਦੇ ਆ ਦੇ ਬਾਊਟ ਗੁਰੂ ਅਰਜਨ ਦੇਵ ਜੀ ਤਾਂ ਉਹਨਾਂ ਨੂੰ ਸੱਚੇ ਪਾਤਸ਼ਾਹ ਕਹਿੰਦੇ ਦੇ ਕਾਲ ਹਿਮ ਦ ਟਰੂ ਕਿੰਗ ਪਾਤਸ਼ਾਹ ਕਿੰਗ ਟਰੂ ਕਿੰਗ ਹਾਂ ਇੱਦਾਂ ਨਾ ਬੈਠੋ ਬੋਲੋ ਵਾਹਿਗੁਰੂ ਵਾਹਿਗੁਰੂ ਸਕੂਲੇ ਵੀ ਇੱਦਾਂ ਨਹੀਂ ਬਹਿਣਾ ਕਦੀ ਇੱਦਾਂ ਕਿੱਥੇ ਸੰਗਤ ਵਿੱਚ ਨਹੀਂ ਬਹਿਣਾ ਵਾਹਿਗੁਰੂ ਸਤਨਾਮ ਗੁੱਸਾ ਕੱਢ ਦਿੱਤਾ ਕਿਹੜਾ ਮਾਇਕ ਵਾਹਿਗੁਰੂ ਦੱਸਿਆ ਵਾਹਿਗੁਰੂ ਵਾਹਿਗੁਰੂ ਫਰਾਈਡੇ ਆ ਭਾਈ ਸਾਹਿਬ ਜੀ ਤੁਹਾਡੀ ਜੀ ਥਕਾਵਟ ਵੀ ਆ ਅੱਛਾ ਬੋਲੋ ਵਾਹਿਗੁਰੂ ਮਹਾਰਾਜ ਵਿਖਲੇ ਜਾਗ ਲਓ ਮਨ ਨੂੰ ਜਗਾਉਣ ਵਾਸਤੇ ਹੋਇਆ ਅਤੇ ਭਾਈ ਸਾਹਿਬ ਪਲੈਨ ਵਿੱਚ ਹੀ ਸੀ ਅੱਛਾ ਸੋ ਹਿੰਦੂ ਤਾਂ ਮੁਸਲਮਾਨ ਮਹਾਰਾਜ ਨੂੰ ਮੱਥਾ ਟੇਕ ਰਿਹਾ ਐਂਡ ਕੋ ਮਹਾਰਾਜ ਸੱਚੇ ਪਾਤਸ਼ਾਹ ਟਰੂ ਕਿੰਗ ਸੋ ਦੀਸ ਆਰ ਸਮ ਆਫ ਦ ਕੰਪਲੇਂਟਸ ਵਿਚ ਆਰ ਕਮਿੰਗ ਟੂ ਜਹਾਂਗੀਰ ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਹੁਣ ਅਰੈਸਟ ਹੋਣਾ ਆ ਗ੍ਰਿਫਤਾਰ ਹੋਣਾ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਗਿਵਸ ਦ ਗੁਰਗੱਦੀ ਟੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਏਜ 11 11 ਸਾਲ ਦੀ ਉਮਰ ਆ ਸੈਰੇਮਨੀ ਬਾਅਦ ਵਿੱਚ ਹੁੰਦੀ ਆ ਪਰ ਦ ਗੁਰੂਸ਼ਿਪਸ ਗਿਵਨ ਬਿਫੋਰ ਹੈਂਡ ਚਲੋ ਥੋੜ੍ਹਾ ਜਿਹਾ ਮੈਂ ਜਿਸ ਗਨ ਗੋ ਸਮਰੀ ਕਰਨੀ ਆ ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਅਰਾਈਵਸ ਇਨ ਲਾਹੌਰ ਲਾਹੌਰ ਪਹੁੰਚਦੇ ਸੱਚੇ ਪਾਤਸ਼ਾਹ 24 May 1606 ਜਦੋਂ ਉੱਥੇ ਪਹੁੰਚਦੇ ਆ ਤਾਂ ਨਾਲ ਪੰਜ ਸਿੱਖ ਆ 5 6 ਮਹਾਰਾਜ ਤਾਂ ਉਹਨਾਂ ਨੂੰ ਜਹਾਂਗੀਰ ਵੱਲੋਂ ਇਹ ਮੈਸੇਜ ਆਇਆ ਫਿਰ ਤੁਸੀਂ ਆਹ ਜਿਹੜੀ ਤੁਹਾਡੀ ਮਰਿਆਦਾ ਜਿਹੜੀ ਆ ਮਰਿਆਦਾ ਮੀਨਸ ਪਤਾ ਮਰਿਆਦਾ ਮੀਨਸ ਪਤਾ ਮਰਿਆਦਾ ਪਤਾ ਵਟ ਯੂ ਫੋਲੋ ਮਰਿਆਦਾ ਰੂਲਸ ਵੀ ਹੁੰਦੇ ਆ ਠੀਕ ਆ ਜੀ ਮਰਿਆਦਾ ਡਿਸਪਲਿਨ ਵੀ ਹੁੰਦਾ ਆ ਮਰਿਆਦਾ ਮੀਨਸ ਸਿਸਟਮ ਮਰਿਆਦਾ ਮੀਨਸ ਵੇਈ ਉਸ ਵਾਰ ਸੋ ਜਿਹੜੇ ਮਲਟੀਪਲ ਮੀਨਸ ਆ ਸੋ ਜਿਹੜੀ ਤੁਹਾਡੀ ਕਹਿੰਦੇ ਗੁਰੂ ਨਾਨਕ ਦੀ ਘਰ ਦੀ ਮਰਿਆਦਾ ਦ ਸਿਸਟਮ ਦ ਰੂਲਸ ਦ ਵੇਈ ਯੂ ਡੂ ਥਿੰਗਸ ਇਨ ਗੁਰੂ ਨਾਨਕ ਦੇਵ ਜੀਜ਼ ਹਾਊਸ ਇਟ ਹੈਜ਼ ਟੂ ਬੀ ਚੇਂਜਡ ਉਹਨੂੰ ਬਦਲਣਾ ਪੈਣਾ ਆ ਵਿਚ ਮੀਨਸ ਜਿਹੜਾ ਆ ਯੂ ਡੂ ਦ ਥਿੰਗਸ ਹੈਵ ਵੀ ਟੈਲ ਯੂ ਅਸੀਂ ਤੁਹਾਨੂੰ ਦੱਸੋਗੇ ਕੀ ਕਰਨਾ ਤਾਂ ਤੁਸੀਂ ਸਾਨੂੰ ਫੋਲੋ ਕਰੋ ਯੂ ਕਾਂਟ ਡੂ ਵਟ ਯੂ ਵਾਂਟ ਤਾਂ ਮਹਾਰਾਜ ਕੀ ਕਹਿੰਦੇ ਆ ਖਨ ਸਿੱਖੀ ਚੇਂਜ ਨਹੀਂ ਜਿਹੜੀ ਚੀਜ਼ ਸੱਚੀ ਹੁੰਦੀ ਆ ਟਰੂਥ ਉਹ ਚੇਂਜ ਨਹੀਂ ਹੁੰਦਾ ਸੋ ਮਹਾਰਾਜ ਕਹਿੰਦੇ ਨਹੀਂ ਜਿਹੜੀ ਇਸ ਮਰਿਆਦਾ ਆ ਗੁਰੂ ਨਾਨਕ ਦੀ ਘਰ ਦੀ ਦ ਰੂਲਸ ਦ ਸਿਸਟਮ ਦ ਵੇ ਕੈਨ ਨੋਟ ਚੇਂਜ ਬਿਕੋਜ਼ ਇਟ ਦ ਟਰੂਥ ਅੱਛਾ ਚਲੋ ਇੱਥੇ ਪੋਜ਼ ਕਰ ਲੈਣਾ ਬੋਲੋ ਵਾਹਿਗੁਰੂ ਵਾਹਿਗੁਰੂ ਅੱਛਾ ਥੋੜ੍ਹਾ ਪੋਜ਼ ਵੀ ਜਸਟ ਟੇਕਿੰਗ ਅ ਪੋਜ਼ ਫਰੋਮ ਦ ਸਟੋਰੀ ਮਰਿਆਦਾ ਦੀ ਵਿੱਚ ਵੀ ਵਿਲਕਮ ਬੈਕ ਟੂ ਗੁਰੂ ਅਰਜਨ ਦੇਵ ਜੀ ਇੱਕ ਨੌਜਵਾਨ ਆ ਉਹਨੇ ਪੂਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕੀਤਾ ਹੀ ਰੈਡ ਫੁੱਲ ਗੁਰੂ ਗ੍ਰੰਥ ਸਾਹਿਬ ਜੀ ਫਰੋਮ ਬਿਗਿਨਿੰਗ ਟੂ ਐਂਡ ਠੀਕ ਹੈ ਜੀ ਤਾਂ ਉਹਦੇ ਮਨ ਵਿੱਚ ਕੁਝ ਸਵਾਲ ਆਏ ਕਮ ਵਿਦ ਸਮ ਕੁਐਸਚਨਸ ਉਹ ਕਹਿੰਦਾ ਮੈਂ ਪੂਰਾ ਪਾਠ ਪੜ੍ਹਿਆ ਰੈਡ ਫੁੱਲ ਗੁਰੂ ਗ੍ਰੰਥ ਸਾਹਿਬ ਜੀ ਅਤੇ ਮੈਨੂੰ ਇੱਥੇ ਕਿੱਥੇ ਵੀ ਨਹੀਂ ਇਹ ਆਇਆ ਫਿਰ ਜਿਹੜਾ ਕੋਈ ਬੰਦਾ ਗੁਰਦੁਆਰਾ ਸਾਹਿਬ ਆਵੇ ਸਮਨ ਯੂ ਵਿਜ਼ਿਟਸ ਦ ਗੁਰਦੁਆਰਾ ਦੈਟ ਦੇ ਮਸਟ ਕਵਰ ਦ ਹੈਡ ਫਿਰ ਉਹਨਾਂ ਨੂੰ ਸਿਰ ਢੱਕਣਾ ਚਾਹੀਦਾ
ਹਾਂ ਗੁਰਸਿੱਖ ਵਾਸਤੇ ਲਿਖਿਆ ਆ ਮੈਂ ਗੁਰਮਿਰ ਉੱਚ ਦਮਾਲੜਾ ਵੈਨ ਯੂ ਮੀਟ ਯੋਰ ਗੁਰੂ ਯੂ ਸ਼ੁਡ ਵੇਅਰ ਦਮਾਲੜਾ ਉੱਚੀ ਦਸਤਾਰ ਤੁਹਾਨੂੰ ਬਣਨੀ ਚਾਹੀਦੀ ਆ ਯੂ ਸ਼ੁਡ ਵੇਅਰ ਠੋਲ ਠਰਬਨ ਇਸ ਰਿਟਨ ਗੁਰੂ ਗ੍ਰੰਥ ਸਾਹਿਬ ਜੀ ਇਹ ਲਿਖਿਆ ਆ ਸਾਬਤ ਸੂਰਤ ਦਸਤਾਰ ਸਿਰਾ ਗੁਰੂ ਅਰਜਨ ਦੇਵ ਜੀ ਸੇਜ਼ ਅ ਕੰਪਲੀਟ ਹਿਊਮਨ ਬੀਇੰਗ ਇਜ਼ ਸੰਬਡੀ ਹੂ ਇਜ਼ ਇਨ ਕੰਪਲੀਟ ਨੈਚੁਰਲ ਫੋਰਮ ਵਿਦ ਅ ਦਸਤਾਰ ਟਰਬਨ ਔਨ ਦ ਹੈਡ ਇਹ ਲਿਖਿਆ ਆ ਪਰ ਕਹਿੰਦੇ ਇਹ ਤਾਂ ਨਹੀਂ ਲਿਖਿਆ ਪਏ ਕੋਈ ਵਿਜ਼ਿਟਰ ਆਵੇ ਗੁਰਦੁਆਰੇ ਦੈਨ ਯੂ ਕਵਰ ਦ ਹੈਡ ਕਹਿੰਦਾ ਆਈ ਕਾਂਟ ਫਾਈਂਡ ਅ ਸ਼ਬਦ ਦੈਨ ਹੀ ਸੇਜ਼ ਨੈਕਸਟ ਵੀ ਵੀ ਰਿਮੂਵ ਆਰ ਸ਼ੂਜ਼ ਐਂਡ ਵੀ ਰਿਮੂਵ ਆਰ ਸੌਕਸ ਵਨ ਕਮਿੰਗ ਟੂ ਦ ਗੁਰਦੁਆਰਾ ਕਿੱਥੇ ਲਿਖਿਆ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਬਾਰੇ ਜਿਹਨਾਂ ਸਹਿਜ ਪਾਠ ਕੀਤਾ ਦਿੱਤੇ ਲਿਖਿਆ ਗੁਰੂ ਗੁਰੂ ਗੁਰਬਾਣੀ 'ਚ ਲਿਖਿਆ ਵੀ ਜੁੱਤੀ ਪਾ ਕੇ ਨਹੀਂ ਤਾਂ ਗੁਰਦੁਆਰੇ ਆਉਣਾ ਜਰਾਬਾ ਪਾ ਕੇ ਨਹੀਂ ਆਉਣਾ ਉਹ ਕਹਿੰਦੇ ਮੈਨੂੰ ਤਾਂ ਕੁਝ ਨਹੀਂ ਲੱਗਿਆ ਆਈ ਡਿਡਨਟ ਫਾਈਂਡ ਇਟ ਫਿਰ ਹੈਗਾ ਮਰਿਆਦਾ ਆਫ ਲੰਗਰ ਮਰਿਆਦਾ ਸਿਸਟਮ ਆਫ ਲੰਗਰ ਫਿਰ ਲੰਗਰ ਬਹਿ ਕੇ ਛਕਣਾ ਆ ਵੀ ਸੇ ਔਨ ਦ ਫਲੋ ਲੰਗਰ ਵਰਤਾਇਆ ਜਾਂਦਾ ਆ ਵਰਤਾਇਆ ਜਾਂਦਾ ਆ ਚਲੋ ਬਾਅਦ 'ਚ ਗੱਲ ਕਰਦੇ ਕਹਿੰਦਾ ਮੈਂ ਤਾਂ ਇੱਥੇ ਲਿਖਿਆ ਕਿੱਥੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਫਿਰ ਫਲੋਰ 'ਤੇ ਬਹਿ ਕੇ ਲੰਗਰ ਖਾਣਾ ਲਿਖਿਆ ਕਿੱਥੇ ਨੇ ਗੁਰਬਾਣੀ 'ਚ ਲਿਖਿਆ ਕਿੱਥੇ ਲਿਖਿਆ ਇਹ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹਾਂ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਨਹੀਂ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਕਹਿੰਦੇ ਮੈਨੂੰ ਲੱਗਿਆ ਫਿਰ ਕਹਿੰਦਾ ਜਿਹੜਾ ਇੱਥੇ ਥੱਲੇ ਬਹਿ ਕੇ ਤੁਸੀਂ ਸਾਰੇ ਥੱਲੇ ਬੈਠੇ ਆ ਠੀਕ ਆ ਜੀ ਸਿਟਿੰਗ ਕ੍ਰੋਸ ਲੈਗਡ ਚੌਂਕਰਾ ਮਾਰ ਕੇ ਬੈਠੇ ਆ ਤਾਂ ਕਹਿੰਦੇ ਮੈਂ ਪੂਰਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ ਰੈਡ ਫਰੋਮ ਬਿਗਿਨਿੰਗ ਟੂ ਐਂਡ ਕਹਿੰਦੇ ਮੈਨੂੰ ਤਾਂ ਲੱਭਿਆ ਨਹੀਂ ਕੁਛ ਨੋ ਸ਼ਬਦ ਨੋ ਵੇਅਰ ਇਜ਼ ਇਟ ਰਿਟਨ ਦ ਫਲੋ ਸੋ ਹੀ ਇਜ਼ ਵੰਡਰਿੰਗ ਵੇਅਰ ਔਨ ਅਰਥ ਡੂ ਦੀਸ ਰੂਲਸ ਕਮ ਫਰੋਮ ਅਸੀਂ ਕਿਉਂ ਥੱਲੇ ਬਹਿੰਦੇ ਆ ਅਸੀਂ ਕਿਉਂ ਲੰਗਰ ਛਕਾਉਂਦੇ ਆ ਅਸੀਂ ਕਿਉਂ ਕਿਸੇ ਵਿਜ਼ਿਟਰ ਨੂੰ ਕਹਿੰਦੇ ਸਿਰ ਟੱਕੋ ਵਾਈ ਡੂ ਵੀ ਡੂ ਦਿਸ ਥਿੰਗਸ ਵੈਨ ਇਟਸ ਐਕਚੁਅਲੀ ਨਾਟ ਰਿਟਨ ਇਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ

ਕਿ ਮੇਰੀ ਪਰਸਨਲ ਓਪੀਨੀਅਨ ਹੀ ਆ ਜੇ ਕਿੱਦਾਂ ਕਿਸੇ ਨੇ ਕਿਹਾ ਚਲੋ ਅੱਧ ਕਰ ਲਿਖੋ ਅਤੇ ਇਹ ਇਹ ਕੋਈ ਤੁਹਾਨੂੰ ਬੱਚਾ ਪੁੱਛੇ ਅਤੇ ਇਹ ਤੁਹਾਡੇ ਫਿਰ ਪਰਸਨਲ ਆ ਸ਼ਾਇਦ ਸਿੰਘ ਸਭਾ ਡਰ ਵੀ ਦੀ ਰੂਲਸ ਆ ਇਸ ਸਿੰਘ ਸਭਾ ਡਰ ਵੀ ਸਮੇਟ ਦੀਜ਼ ਰੂਲਸ ਹਾਊ ਡੂ ਵੀ ਨੋ ਦੀਜ਼ ਰੂਲਸ ਆ ਕਰੈਕਟ ਸਾਨੂੰ ਕੀ ਪਤਾ ਅਤੇ ਇਹ ਸਹੀ ਆ ਵੈਰੀ ਗੁੱਡ ਗੁਰੂ ਜੀ ਨੇ ਆਪ ਕੀਤਾ ਕਰਕੇ ਦਿਖਾਇਆ ਪ੍ਰੈਕਟੀਕਲ ਹੀ ਵਾਜ਼ ਅ ਲੀਡਰ ਵਿਚ ਲੈਡ ਬਾਈ ਐਗਜ਼ਾਮਪਲ ਜਿਹੜੇ ਚੰਗੇ ਟੀਚਰ ਹੀ ਹੁੰਦੇ ਆ ਉਹ ਤੁਹਾਨੂੰ ਨਾਲ ਨਾਲ ਸਟੂਡੈਂਟ ਬਣ ਕੇ ਨਾਲ ਨਾਲ ਉਹ ਤੁਹਾਨੂੰ ਪੜ੍ਹਾਉਂਦੇ ਆ ਸੋ ਅ ਗੁੱਡ ਟੀਚਰ ਵਿਲ ਕਮ ਟੂ ਯੋਰ ਲੈਵਲ ਐਂਡ ਦੇ ਵਿਲ ਲੀਡ ਬਾਈ ਐਗਜ਼ਾਮਪਲ ਦੇ ਗੋ ਲੁੱਕ ਆਈ ਵਿਲ ਡੂ ਦ ਫਸਟ ਕੁਐਸਚਨ ਐਂਡ ਦੇ ਵਿਲ ਲੀਡ ਯੂ ਫੋਰ ਦੀ ਆਨਸਰਸ ਐਂਡ ਦੇ ਗ੍ਰੈਜੂਏਟ ਤੁਹਾਨੂੰ ਰੋਲ ਮਾਡਲ ਬਣਦੇ ਆ ਸੋ ਗੁਰੂ ਅਰਜਨ ਦੇਵ ਜੀ ਨੂੰ ਜੋ ਅਸੀਂ ਗੁਰਦੁਆਰੇ ਕਰਦੇ ਵਿਚ ਇਜ਼ ਸਪੋਜ਼ ਟੂ ਬੀ ਮਰਿਆਦਾ ਵਿਚ ਇਜ਼ ਸਪੋਜ਼ ਟੂ ਬੀ ਦ ਰੂਲਸ ਔਰ ਦ ਸਿਸਟਮ ਉਹ ਮਹਾਰਾਜ ਨੇ ਆਪ ਕੀਤਾ ਆ ਸੋ ਐਵਰੀਥਿੰਗ ਹੈਜ਼ ਅ ਰੂਲਸ ਐਵਰੀਥਿੰਗ ਹੈਜ਼ ਅ ਮਰਿਆਦਾ ਅ ਵੇਈ ਸਿਸਟਮ ਤੁਹਾਡੇ ਸਕੂਲ ਦਾ ਸਿਸਟਮ ਆ ਕੈਨ ਯੂ ਜਸਟ ਰੈਂਡਮਲੀ ਵੋਖਾ ਅਬ ਦੇ ਕਲਾਸ ਨੂੰ ਪੁੱਤ ਲੇਜ਼ੀ ਪੋਜ਼ ਵਿੱਚ ਇੱਦਾਂ ਨਹੀਂ ਕਰਦਾ ਥੋੜ੍ਹਾ ਜਿਹਾ ਸੁਚੇਤ ਹੋ ਕੇ ਬੈਠੋ ਤਾਂ ਕਿਤੇ ਫੋਰਸ ਬੈਕ ਬਿਠਾਇਆ ਹੁੰਦਾ ਹਾਂ ਇਫ ਯੂ ਗੋ ਟੂ ਸਕੂਲ ਕੈਨ ਯੂ ਜਸਟ ਰੈਂਡਮਲੀ ਗੈਪ ਐਂਡ ਸਟਾਪ ਵੋਕਿੰਗ ਅਰਾਊਂਡ ਕੋਈ ਸਿਸਟਮ ਹੈਗਾ ਨਾ ਇਹ ਤਾਂ ਨਹੀਂ ਮੇਰੇ ਚੇਤੇ ਉਹ ਕਹਿੰਦੇ ਟੀਚਰ ਵਾਈ ਯੂ ਗੋ ਟੂ ਦ ਪਲੇ ਗਰਾਊਂਡ ਆਈ ਜਸਟ ਫੀਲ ਲਾਈਕ ਕਹਿੰਦੇ ਕੋਈ ਸਿਸਟਮ ਆ ਰੂਲ ਆ ਟੈਸਕੋ ਦੇ ਵਿੱਚ ਉਹਨਾਂ ਦਾ ਯੂਨੀਫਾਰਮ ਕਲਰ ਬਲੂ ਆ ਸੋ ਇਮੈਜਿਨ ਸਮਬਡੀ ਗੋਸ ਆਈ ਵਾਂਟ ਟੂ ਵੇਅਰ ਪਰਪਲ ਬੰਦਾ ਕਹਿੰਦਾ ਸੋਰੀ ਪਰਪਲ ਇਜ਼ ਨਾਟ ਆਵਰ ਕਲਰ ਕਹਿੰਦਾ ਹੂ ਆਰ ਯੂ ਟੂ ਟੈਲ ਮੀ ਦੈਟਸ ਨਾਟ ਫੇਅਰ ਬੰਦਾ ਕਹਿੰਦਾ ਭਰਾਵਾ ਟੈਸਕੋ ਇਹ ਕੋਈ ਯੂਨੀਫਾਰਮ ਆ ਤੇ ਕੰਪਨੀ ਨੇ ਬਣਾਇਆ ਯੂ ਹੈਵ ਟੂ ਫੋਲੋ ਦ ਸਿਸਟਮ ਹਰੇਕ ਚੀਜ਼ ਦੇ ਸਿਸਟਮ ਆ ਐਂਡ ਵੀ ਡੋਂਟ ਚੈਲੰਜ ਦਾ ਰੋਡ ਤੇ ਯੂ ਹੈਵ ਟੂ ਡਰਾਈਵ ਔਨ ਅ ਪਰਟੀਕੁਲਰ ਸਾਈਡ ਠੀਕ ਆ ਜੀ ਅਮੀਕਰਾ ਵਿੱਚ ਦੂਜੇ ਪਾਸੇ ਚਲਾਉਂਦੇ ਅਸੀਂ ਇਸ ਪਾਸੇ ਚਲਾਉਂਦੇ ਆ ਔਨ ਦ ਲੈਫਟ ਹੈਂਡ ਸਾਈਡ ਦ ਰੀਜ਼ਨ ਫੋਰ ਦਿਸ ਯੂ ਉਹ ਗਵਰਨਮੈਂਟ ਦਾ ਰੂਲ ਆ ਯੂ ਕਾਂਟ ਚੈਲੰਜ ਇਹਦਾ ਗੁਰਦੁਆਰਾ ਦਾ ਵੀ ਕੋਈ ਸਿਸਟਮ ਆ ਸਿੱਖੀ ਦਾ ਕੋਈ ਸਿਸਟਮ ਆ ਵਿਚ ਵੀ ਆਰ ਸਪੋਜ਼ ਟੂ ਫੋਲੋ ਸੋ ਸਾਨੂੰ ਕਿੱਦਾਂ ਪਤਾ ਗੁਰਦੁਆਰੇ ਆਉਣਾ ਕਿੱਦਾਂ ਆ ਹਾਊ ਡੂ ਵੀ ਨੋ ਹਾਊ ਟੂ ਕਮ ਟੂ ਗੁਰਦੁਆਰਾ ਗੁਰੂ ਸਾਹਿਬ ਡਿਡ ਦਿਮਸੈਲਫ ਗੁਰੂ ਅਰਜਨ ਦੇਵ ਜੀ ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਛਾ ਸਭ ਤੋਂ ਪਹਿਲਾਂ ਗੁਰਦੁਆਰੇ ਕਮਿੰਗ ਟੂ ਦ ਗੁਰਦੁਆਰਾ ਵਾਸ ਦ ਫਸਟ ਥਿੰਗ ਵੀ ਹੈਵ ਟੂ ਡੂ ਪ੍ਰੈਪਰੇਸ਼ਨ ਕੀ ਆ ਰਿਲੇਟਿੰਗ ਟੂ ਸੁਚਮਤਾ ਹਾਈਜੀਨ ਹਾਂਜੀ ਰਾਜਨ ਸਿੰਘ ਦੇਰ ਸਮਥਿੰਗ ਇਜ਼ ਸਪੋਜ਼ ਟੂ ਡੂ ਬਿਫੋਰ ਦਾ ਹਾਂਜੀ ਆ ਵੈਰੀ ਗੁੱਡ ਹੈਵ ਅ ਸ਼ਾਵਰ ਘਰੋਂ ਨਹਾ ਧੋ ਕੇ ਆਉਣਾ ਹੈ ਠੀਕ ਹੈ ਜੀ ਵੈਨ ਯੂ ਕਮ ਫਰੋਮ ਹੋਮ ਮਤਲਬ ਵੈਸੇ ਤਾਂ ਜੇ ਆਈ ਐਮ ਅਸਿਊਮ ਹੋਪਫੁਲੀ ਮਹਾਰਾਜ ਨੇ ਇੰਨੀ ਕਿਤੇ ਕਿਰਪਾ ਕਰ ਦੇ ਦੈ ਐਵਰੀਬਡੀ ਸ਼ੁਡ ਹੈਵ ਅ ਸ਼ਾਵਰ ਐਵਰੀ ਡੇ ਹੈ ਤਾਂ ਕੋਮਨ ਸੈਂਸ ਆ ਪਰ ਕਈ ਨਹੀਂ ਕਰਦੇ ਮੈਂ ਕਿਸੇ ਦੇ ਘਰ ਗਿਆ ਉਹਨਾਂ ਦੇ ਦੋ ਬੇਟੀਆਂ ਨੇ ਅੰਮ੍ਰਿਤ ਛਕਿਆ ਤਾਂ ਮੈਂ ਕਿਹਾ ਅੰਕਲ ਜੀ ਤੁਸੀਂ ਅੰਮ੍ਰਿਤ ਛਕ ਲਓ ਪਹਿਲਾਂ ਮੋਨੇ ਸੀ ਤਾਂ ਕੇਸ ਰੱਖ ਲਿਆ ਸੋਹਣਾ ਦਾੜਾ ਆ ਗਿਆ ਪੱਗ ਬੰਨਦੇ ਸੀ ਮੈਂ ਕਿਹਾ ਅੰਕਲ ਜੀ ਕਿੰਨਾ ਸੋਹਣਾ ਦਾੜਾ ਤੁਹਾਡੇ ਆ ਗਿਆ ਦਸਤਾਰ ਵੀ ਸੋਹਣੀ ਸਜਾਉਂਦੇ ਆ ਯੂ ਗਾਟ ਨਾਈਸ ਦਸਤਾਰ ਤਾਂ ਮੈਂ ਕਿਹਾ ਅੰਕਲ ਜੀ ਤੁਸੀਂ ਅੰਮ੍ਰਿਤ ਛਕ ਲਓ ਠੀਕ ਅੰਮ੍ਰਿਤ ਤਾਂ ਕਹਿੰਦਾ ਮਨਵੀਰ ਸਿੰਘ ਜੀ ਮੈਂ ਚਾਹੁੰਦਾ ਤਾਂ ਹੈਗਾ ਪਰ ਮੈਨੂੰ ਔਖਾ ਲੱਗਦਾ ਆਈ ਫਾਈਂਡ ਇਟ ਹਾਰਡ ਮੈਂ ਕਿਹਾ ਔਖਾ ਕੀ ਅੱਛਾ ਵਾਟ ਮਾਈ ਬੀ ਹਾਰਡ ਠੀਕ ਅੰਮ੍ਰਿਤ ਕੀ ਔਖਾ ਕੀ ਹੋਵੇਗਾ ਹਾਂਜੀ ਆਹ ਠੀਕ ਦੱਸ ਵੇਕਿੰਗ ਅਪ ਅੰਮ੍ਰਿਤ ਵੇਲਾ ਹਾਰਡ ਠੀਕ ਆ ਜੀ ਹੋਰ ਕੀ ਹਾਰਡ ਹੋ ਸਕਦਾ ਅੰਮ੍ਰਿਤ ਛੱਕ ਕੇ ਹਾਂਜੀ ਵਾਸ਼ਿੰਗ ਯੂ ਹੈ ਚੰਗਾ ਠੀਕ ਆ ਅੱਛਾ ਤੁਸੀਂ ਤਾਂ ਵਾਸ਼ ਹੈਰ ਦੀ ਗੱਲ ਕੀਤੀ ਪਤਾ ਅੰਕਲ ਜੀ ਕਹਿੰਦੇ ਕਹਿੰਦਾ ਹਰੇਕ ਦਿਨ ਮੈਂ ਤਾਂ ਨਹਾ ਨਹੀਂ ਹੋਣਾ ਹਮਲਾ ਇੱਕ ਵਾਹਿਗੁਰੂ ਸਭ ਤੋਂ ਸੌਖੀ ਰਹਿ ਤੇ ਸ਼ਾਵਰ 'ਚ ਕਰਕੇ ਆਨੰਦ ਲੈਣਾ ਦੱਸ ਈਜ਼ੀਐਸਟ ਰਹਿਤ ਈਜ਼ੀਐਸਟ ਰੂਲ ਇਜ਼ ਹੈਵਿੰਗ ਪ੍ਰੋਬਲੀ ਅ ਸ਼ਾਵਰ ਦੱਸ ਵਾ ਥਿੰਕ ਐਨੀ ਵੇਸ ਨੋਟ ਮਚ ਐਫਰਟ ਹੈ ਨਾ ਬਾਰੇ ਤੇਰੇ ਕੋਈ ਹੈ ਨਹੀਂ ਤੁਸੀਂ ਕੋਈ ਭਾਰ ਭੂਰ ਚੱਕ ਰਹੇ ਆ ਜਾਓ ਐਨੀਥਿੰਗ ਪਰ ਉਹ ਕਹਿੰਦਾ ਔਖਾ ਸੋ ਅਸਲ ਵਿੱਚ ਜਿਹੜੀ ਮਰਿਆਦਾ ਆ ਯੂ ਸਪੋਜ਼ ਟੂ ਹੈਵ ਅ ਬਾਥ ਸ਼ਾਵਰ ਸਵੇਰੇ ਤੁਸੀਂ ਆਪ ਨਹਾਤੇ ਧੋਤੇ ਹੈਗੇ ਜੀ ਕਮ ਟੂ ਦ ਗੁਰਦੁਆਰਾ ਇਹ ਵੈਨ ਯੂ ਗੋ ਟੂ ਸ੍ਰੀ ਦਰਬਾਰ ਸਾਹਿਬ ਇਸ ਨੂੰ ਪਤਾ ਆ ਅਤੇ ਉੱਥੇ ਯੂ ਨੋਟ ਸਪੋਜ਼ ਟੂ ਗੋ ਸਟ੍ਰੇਟ ਇਨ ਟੂ ਦ ਸਰੋਵਰ ਸਰੋਵਰ ਮੀਨਸ ਦ ਹੋਲੀ ਸੈਕਰਡ ਪੂਲ ਉਹਦੇ ਵਿੱਚ ਤੁਸੀਂ ਸਿੱਧਾ ਚੁੱਭੀ ਨਹੀਂ ਮਾਰਨੀ ਨੋਟ ਸਪੋਜ਼ ਟੇਕ ਅ ਡਿਪ ਸਟ੍ਰੇਟ ਇਨ ਦੈਟ ਇਸ ਨੂੰ ਪਤਾ ਇਹਦੇ ਬਾਰੇ ਜਿਹੜਾ ਬੰਦਾ ਘਰੋਂ ਨਹਾ ਕੇ ਨਹੀਂ ਆਇਆ ਇਫ ਯੂ ਨੋਟ ਹੈਡ ਅ ਸ਼ਾਵਰ ਇਨ ਦ ਮੋਰਨਿੰਗ ਬਿਫੋਰ ਯੂ ਸੈੱਟ ਆਫ ਟੂ ਸ੍ਰੀ ਦਰਬਾਰ ਸਾਹਿਬ ਉੱਥੇ ਸਾਈਡ 'ਤੇ ਰੂਮ ਸ਼ਾਵਰ ਰੂਮ ਬਣੇ ਆ ਟੂਟੀਆਂ ਲੱਗੀਆਂ ਅਤੇ ਉੱਥੇ ਨਹਾਉਣ ਦਾ ਸਿਸਟਮ ਆ ਮੈਨੂੰ ਨਹੀਂ ਪਤਾ ਸੀ ਕਿਸੇ ਗੁਰਸਿੱਖ ਨੂੰ ਕਹਿੰਦਾ ਭਾਈ ਸਾਹਿਬ ਤੁਹਾਨੂੰ ਪਤਾ ਦੇਖੇ ਤੁਸੀਂ ਹਾਂਜੀ ਚਲੋ ਉਹ ਤਾਂ ਘਰੋਂ ਆ ਕੇ ਜਾਂ ਕੋਈ ਆਪਣੇ ਪਿੰਡ ਵਿੱਚ ਇਸ਼ਨਾਨ ਕਰਕੇ ਨਾ

ਚਲੋ ਏਦਾਂ ਕਹਿ ਲਿਓ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਵੱਲੋਂ ਹਾਂ ਉਹਨਾਂ ਨੇ ਕਿਹਾ ਵੀ ਤੁਸੀਂ ਪਹਿਲਾਂ ਨਹਾਓ ਤੇ ਫੇਰ ਜਾਓ ਉਹਦੇ ਵਿੱਚ ਵਾਏ ਉਹਦੇ ਵਿੱਚ ਤੁਹਾਡੇ ਤੁਸੀਂ ਤੁਹਾਡੇ ਕੱਪੜਿਆਂ ਤੇ ਕੁਛ ਵੀ ਗੰਦਗੀ ਜਿਹੜਾ ਆ ਉਹਨੂੰ ਲਾ ਕੇ ਫਿਰ ਤੁਸੀਂ ਲਾਓ ਵਿਚ ਇਜ਼ ਇੱਕ ਰੂਲ ਉਹਨਾਂ ਨੇ ਵੀ ਬਣਾਇਆ ਤੇ ਤੁਸੀਂ ਨਹਾਓ ਉੱਤੇ ਜਿਹੜੇ ਵੀ ਸਰਾਂ ਬਣੇ ਆ ਅਕੋਮੋਡੇਸ਼ਨ ਬਿਲਡਿੰਗ ਉਹਦੇ ਵਿੱਚ ਵੀ ਸ਼ਾਵਰ ਬਲੋਕ ਬਣੇ ਆ ਹੁਣ ਬੰਦਾ ਕਹਿ ਸ਼ਾਵਰ ਬਲੋਕ ਬਣਾਉਣ ਦੀ ਲੋੜ ਨਹੀਂ ਸਿੱਧਾ ਸਰੋਵਰ ਚ ਭਾਈ ਸਾਹਿਬ ਜੀ ਜਾ ਚੱਲ ਜਾਓ ਤੁਸੀਂ ਇਹ ਵੀ ਨਹੀਂ ਕੀਤਾ ਉਹਨਾਂ ਨੇ ਜਾਣ ਕੇ ਅਕੋਮੋਡੇਸ਼ਨ ਵਿੱਚ ਉੱਤੇ ਸ਼ਾਵਰ ਵੀ ਲਾਇਆ ਸੋ ਘਰੋਂ ਇਸ਼ਨਾਨ ਵੀ ਹੈਵ ਅ ਬਾਥ ਵੀ ਆਰ ਨਾਈਸ ਐਂਡ ਫਰੈਸ਼ ਜਿੱਦਾਂ ਤੁਹਾਨੂੰ ਸਕੂਲੀ ਵੀ ਨਾਈਸ ਐਂਡ ਫਰੈਸ਼ ਜਾਣਾ ਚਾਹੀਦਾ ਦੈਨ ਗੁਰਦੁਆਰਾ ਸਾਹਿਬ ਆ ਕੇ ਹੱਥ ਧੋ ਕੇ ਤਾਂ ਨਾਲ ਨੋਟ ਕਰਿਓ ਕਿਸੇ ਨੂੰ ਪਤਾ ਇਸ ਚੀਜ਼ ਨੂੰ ਕੀ ਕਹਿੰਦੇ ਆ ਵੈ ਯੂ ਵਾਸ਼ ਯੋਰ ਫੀਟ ਪਤਾ ਕੀ ਕਹਿੰਦੇ ਆ ਪੰਜਾਬੀ ਚ ਨਹੀਂ ਪਤਾ ਕਿਸੇ ਤੁਹਾਨੂੰ ਪਤਾ ਵੱਡਿਆਂ ਨੂੰ ਪਤਾ ਜੀ ਚਰਨ ਗੰਗਾ ਇੱਕ ਤਾਂ ਚਰਨ ਗੰਗਾ ਤੇ ਚਰਨ ਕੁੰਡ ਵੀ ਕਹਿੰਦੇ ਆ ਚਰਨ ਕੁੰਡ ਤੇ ਚਰਨ ਗੰਗਾ ਵੀ ਕਹਿ ਦਿੰਦੇ ਆ ਹੁਣ ਇੱਕ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਮੈਂ ਸ੍ਰੀ ਦਰਬਾਰ ਸਾਹਿਬ ਇਹ ਸਿਸਟਮ ਮਰਿਆਦਾ ਬਣੀ ਆ ਉਹਦੇ ਜਗ੍ਹਾ ਬਣਾਈ ਆ ਤੇ ਪੈਰ ਧੋ ਕੇ ਸੋ ਦੈਟ ਮੀਨਸ ਤੁਹਾਨੂੰ ਸੌਕਸ ਵੀ ਲਾਉਣੇ ਪੈਣੇ ਉਦੋਂ ਚਲੋ ਸੰਬੰਧ ਕਹਿੰਦੇ ਉਦੋਂ ਸੌਕਸ ਹੈ ਹੀ ਨਹੀਂ ਸੀ ਫੋਰ ਐਗਜ਼ਾਮਪਲ ਕੋਈ ਕਹਿ ਦਿਓ ਸੋ ਯੂ ਹੈਵ ਟੂ ਵਾਸ਼ ਯੋਰ ਫੀਟ ਐਂਡ ਦੈਨ ਯੂ ਐਂਟਰ ਸੋ ਇਹ ਇੱਕ ਸਿਸਟਮ ਬਣਾਇਆ ਵੈਸੇ ਮੈਂ ਬੇਨਤੀ ਕਰਦੇ ਤੇ ਡਰ ਵੀ ਸਿੰਘ ਸਭਾ ਹੈ ਨਹੀਂ ਹੈ ਇਹ ਇਹ ਗੁਰੂ ਅਰਜਨ ਦੇਵ ਜੀ ਨੇ ਸਿਸਟਮ ਬਣਾਇਆ ਸੀ ਸੋ ਦਿਸ ਇਜ਼ ਹਾਊ ਵੀ ਡੂ ਥਿੰਗਸ ਸੋ ਇੱਥੇ ਵੀ ਬਣਨਾ ਇੰਨੀ ਸੋਹਣੀ ਬਿਲਡਿੰਗ ਬਣਾ ਦਿੱਤੀ ਹੈ ਇੰਨੀ ਸੋਹਣੀ ਕਾਰਪੇਟ ਲਾ ਦਿੱਤੀ ਹੈ ਮੈਂ ਤਾਂ ਆਪ ਹੀ ਫਿਰ ਐਮਬੈਰਸ ਮੈਂ ਤੁਹਾਡੀ ਕਾਰਪੇਟ ਗਿੱਲੀ ਕਰ ਦਿੱਤੀ ਉੱਤੇ ਪਾਣੀ ਕੱਟ ਕੱਟ ਕੇ ਪੈਰਾਂ 'ਚ ਪਾ ਕੇ ਸੋਰੀ ਇਹ ਨੱਕ ਤਾਂ ਸਾਡਾ ਸਿਸਟਮ ਹੋਣਾ ਚਾਹੀਦਾ ਆਈ ਡੋਂਟ ਇਫ ਐਨੀਬਡੀ ਇਜ਼ ਬੀਨ ਟੂ ਐਨੀ ਗੁਰਦੁਆਰਾ ਯੂਰਪ ਦੇ ਵਿੱਚ ਇਟਲੀ ਕਿਸੇ ਗੁਰਦੁਆਰੇ ਜਾਓ ਫਰਾਂਸ ਜਾਓ ਸਪੇਨ ਜਾਓ ਹੋਲੈਂਡ ਜਾਓ ਜਿੰਨੇ ਵੀ ਮੈਂ ਗੁਰਦੁਆਰੇ ਗਿਆ ਐਵਰੀ ਸਿੰਗਲ ਗੁਰਦੁਆਰਾ ਵਿੱਚ ਆਈ ਬੀਨ ਟੂ ਇਨ ਯੂਰਪ ਉਹਨਾਂ ਦੇ ਵਿੱਚ ਚਰਨ ਕੁੰਡ ਹੈਗਾ ਦੇਖੋ ਸਪੈਸ਼ਲ ਪਲੇਸ ਇਹ ਨਹੀਂ ਇੱਕ ਛੋਟੀ ਜਿਹੀ ਟੁੱਟੀ ਜਿਹੀ ਜਿਹੜਾ ਮੇਰੇ ਵਰਗੇ ਭਾਈ ਸਾਹਿਬ ਵਰਗੇ ਨੂੰ ਦਿਸਦੀ ਆ ਤਾਂ ਬਾਕੀ ਨੂੰ ਪਤਾ ਨਹੀਂ ਲੱਗਦਾ ਹੈਗੀ ਵੀ ਆ ਕਈ ਨਹੀਂ ਲੁਕੋ ਕੇ ਕੋਈ ਰੱਖੀ ਆ ਪ੍ਰੋਪਰ ਉੱਥੇ ਲੱਗਾ ਤੇ ਪਤਾ ਲੱਗਦਾ ਦਿਸ ਇਨਫ ਸਪੇਸ ਸਾਰੀ ਸੰਗਤ ਪੈਰ ਧੋ ਕੇ ਅੰਦਰ ਜਾਵੇ ਕਨੇਡਾ ਵਿੱਚ ਜਿੰਨੇ ਵੀ ਮੈਂ ਗੁਰਦੁਆਰੇ ਕਨੇਡਾ 'ਚ ਦੇਖੇ ਆ ਸਾਰੇ ਨੇ ਪੂਰਾ ਇੱਕ ਪ੍ਰੋਪਰ ਚੀਜ਼ ਬਣੀ ਆ ਵੈਰ ਸਾਰੇ ਸੰਗਤ ਪਤਾ ਲੱਗਦਾ ਵੀ ਕਨ ਵਾਸ਼ ਸੇਮ ਅਮੈਰੀਕਾ ਦੇ ਵਿੱਚ ਪਤਾ ਇੰਗਲੈਂਡ ਵਿੱਚ ਨੇ ਥਿੰਕ ਪੀਪਲ ਇੱਥੇ ਪਹਿਲਾਂ ਜਿਹੜੇ ਆਏ ਸੀ ਬੜੇ ਪਿਆਰ ਸੀ ਭਾਵਨਾ ਸੀ ਦੇ ਹੈਡ ਗੁੱਡ ਇੰਟੈਂਸ਼ਨਸ ਬਹੁਤ ਹਾਰਡ ਸਟਰਗਲ ਕੀਤਾ ਗੁਰਦੁਆਰੇ ਬਣਾਉਣ ਨੂੰ ਪਰ ਹੋ ਸਕਦਾ ਉਹਨੂੰ ਸਾਰੀ ਹਿਸਟਰੀ ਵੀ ਨਹੀਂ ਪਤਾ ਸੀ ਐਂਡ ਦੇ ਡਿਡਨਟ ਨੋ ਅਬਾਊਟ ਮਰਿਆਦਾ ਠੀਕ ਹੈ ਜੀ ਵਿਚ ਇਜ਼ ਫੇਅਰ ਇਨਫ ਉਹਨਾਂ ਨੇ ਬਿਲਡਿੰਗ ਬਹੁਤ ਸੋਹਣੀਆਂ ਬਣਾ ਦਿੱਤੀਆਂ ਪਰ ਜਿਹੜੇ ਕੁਝ ਡੀਟੇਲਸ ਹੈ ਉਹਨਾਂ ਨੂੰ ਨਹੀਂ ਪਤਾ ਸੀ ਤਾਂ ਦੱਸ ਫੇਅਰ ਇਨਫ ਜਿੱਦਾਂ ਜਿੱਦਾਂ ਸਾਨੂੰ ਪਤਾ ਲੱਗਦਾ ਸਾਨੂੰ ਆਪਣੇ ਆਪ ਨੂੰ ਥੋੜ੍ਹਾ ਜਿਹਾ ਐਡਜਸਟ ਕਰਨਾ ਚਾਹੀਦਾ ਤਾਂ ਕਿ ਵੀ ਕੈਨ ਫੋਲੋ ਗੁਰੂ ਸਾਹਿਬ ਜੀ ਚਲੋ ਇਹ ਤਾਂ ਹੋ ਗਿਆ ਸੁਚਮਤਾ ਹਾਈਜੀਨ ਅੱਗੇ ਜਾਂਦੇ ਆ ਸੋ ਵੈਨ ਵੀ ਕਮ ਟੂ ਗੁਰਦੁਆਰਾ

ਚੰਦੋਆ ਸਾਹਿਬ, ਠੀਕ ਹੈ ਜੀ। ਚੰਦੋਆ ਸਾਹਿਬ ਕਹਿੰਦੇ ਆ, ਵੈਸੇ ਸਿੱਖ ਰਹਿਤ ਵਾਲਾ ਚਾਨਣੀ ਵੀ ਰੱਖਿਆ, ਪਰ ਉਹ ਥੋੜ੍ਹਾ ਜਿਹਾ ਮੈਨੂੰ ਚੰਦੋਆ ਸਾਹਿਬ ਜ਼ਿਆਦਾ ਵਧੀਆ ਸ਼ਬਦ ਲੱਗਦਾ। ਸੋ ਦੱਸ ਚੰਦੋਆ ਸਾਹਿਬ, ਸੋ ਸੰਭੜੀ ਮਾ ਸੇ ਹਾਊ ਡਮ ਵਾਈ ਔਨ ਅਰਥ ਵੀ ਗੋਟ ਦਿਸ ਚੰਦੋਆ ਸਾਹਿਬ ਦਾ, ਇਹ ਕਿਹਨੇ ਕਿਹਾ? ਇਸ ਇਜ ਸੰਭੜੀ ਵੀ ਮੇਡ ਅਪ, ਕਿ ਸਮ ਪੀਪਲ ਥਿੰਕ ਦੈਟ ਦੀਸ ਥਿੰਗਸ ਆਰ ਨੋਟ ਨੈਸੈਸਰੀ, ਜਿਹੜੇ ਕੋਈ ਤਰਕਵਾਦ ਲੋਕ ਆ ਉਹ ਕਹਿੰਦੇ ਨਾ ਚੰਦੋਏ ਦੀ ਲੋੜ ਆ, ਚੌਰ ਸਾਹਿਬ ਯੂ ਡੋਂਟ ਨੀਡ ਦਿਸ, ਦੇ ਸੇ ਯੂ ਡੋਂਟ ਨੀਡ ਟੂ ਡੂ ਮੱਥਾ ਟੇਕ, ਯੂ ਡੋਂਟ ਇਵਨ ਯੂ ਨੀਡ ਰਮਾਲਾ ਸਾਹਿਬ, ਕਿ ਇੱਥੇ ਤੱਕ ਪਹੁੰਚ ਗਏ ਆ। ਸੋ ਵਾਈ ਡੂ ਵੀ ਹੈਵ ਆਲ ਦੀਸ ਥਿੰਗਸ ਵੈਨ ਯੂ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹ ਸਾਰੇ ਚੀਜ਼ ਆਪ ਕਰਕੇ ਸਾਨੂੰ ਦੱਸਿਆ ਵੀ ਇੱਦਾਂ ਰਿਸਪੈਕਟ ਗੁਰੂ ਗ੍ਰੰਥ ਸਾਹਿਬ ਜੀ ਦੀ ਕਰਨੀ ਆ, ਚਿੱਟੀ ਚਾਦਰ ਵਿਛਾ ਕੇ ਮੰਜੀ ਸਾਹਿਬ ਅਤੇ ਤਖ਼ਤ ਸਾਹਿਬ ਅਤੇ ਮਹਾਰਾਜ ਪ੍ਰਕਾਸ਼ ਕਰਕੇ ਦੇ ਚੰਦੋਆ ਸਾਹਿਬ, ਹੈਵ ਟੂ ਡੂ ਚੌਰ, ਹੈਵ ਯੂ ਸਿਟ ਇਨ ਗੁਰੂ ਦਰਬਾਰ, ਹੈਵ ਯੂ ਡੂ ਮੱਥਾ ਟੇਕ, ਇਹ ਸਾਰੇ ਚੀਜ਼ਾਂ ਸਟੈਪ ਬਾਏ ਸਟੈਪ ਗੁਰੂ ਅਰਜਨ ਦੇਵ ਜੀ ਟੈਲਸ ਅਸ ਦ ਮਰਿਆਦਾ। ਅੱਛਾ, ਅੱਗੇ ਜਾਂਦੇ ਬੋਲੋ ਵਾਹਿਗੁਰੂ ਵਾਹਿਗੁਰੂ। ਅੱਛਾ, ਐਟ ਦੀ ਐਂਡ ਆਫ ਦ ਡੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਉੱਥੇ ਮਹਾਰਾਜ ਦਾ ਜਿਹੜਾ ਜਦੋਂ ਸੁਖਾਸਨ ਹੁੰਦਾ, ਸੋ ਨਾਈਟ ਟਾਈਮ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੈਰਮੋਨੀਅਸਲੀ ਕਲੋਜ਼ ਨੂੰ ਸੁਖਾਸਨ ਕਹਿੰਦੇ ਆ, ਤਾਂ ਸੱਚੇ ਪਾਤਸ਼ਾਹ ਦਾ ਸਰੂਪ ਦ ਬੀਰ ਸਾਹਿਬ ਦੇ ਇਜ਼ ਟੇਕਨ ਟੂ ਅ ਪਲੇਸ ਆਫ ਰੈਸਟ, ਕਿ ਜਿਹਨੂੰ ਪਤਾ ਕਿਹੜੀ ਜਗ੍ਹਾ 'ਤੇ ਮਹਾਰਾਜ ਦਾ ਸੁਖਾਸਨ ਅਸਥਾਨ ਹੈਗਾ ਆ, ਉਹਦਾ ਨਾਂ ਕੀ ਆ? ਕੋਠਾ ਸਾਹਿਬ, ਉਹਦਾ ਨਾਂ ਹੈਗਾ ਕੋਠਾ ਸਾਹਿਬ। ਹੁਣ ਉਹ ਅਕਾਲ ਤਖ਼ਤ ਸਾਹਿਬ ਦੇ ਵਿੱਚ ਆ, ਇਸ ਇੰਕਲੂਡਿਡ ਇਨ ਅਕਾਲ ਤਖ਼ਤ ਸਾਹਿਬ ਬਿਲਡਿੰਗ ਕੋਠਾ ਸਾਹਿਬ। ਇਹ ਜਿਹੜੀ ਫੋਟੋ ਨਹੀਂ ਬਣੀ ਆ ਆਫ ਦਾ ਬੈੱਡ, ਇਹ ਜਿਹੜੀ ਰੀਅਲ ਜੋ ਗੁਰੂ ਅਰਜਨ ਦੇਵ ਜੀ ਨੇ ਬਣਾਈ ਸੀ ਉਹਦੇ ਬੇਸ 'ਤੇ ਰੀਕ੍ਰੀਏਟ ਕੀਤੀ ਗਈ ਆ, ਨੀਅਰ ਇਨਫ ਦ ਸੇਮ ਥਰੂ AI। ਸੋ ਇੱਦਾਂ ਮਹਾਰਾਜ ਨੇ ਇੱਕ ਪੰਘੂੜਾ ਜਾਂ ਯੂ ਕੈਨ ਸੇ ਖੋਟ ਜਾਂ ਬੈੱਡ ਮਹਾਰਾਜ ਨੇ ਤਿਆਰ ਕੀਤੀ ਸੀ। ਸੋ ਯੂ ਕੈਨ ਸੀ ਗੁਰੂ ਗ੍ਰੰਥ ਸਾਹਿਬ ਜੀ ਇਜ਼ ਔਨ ਦ ਬੈੱਡ ਐਂਡ ਗੁਰੂ ਅਰਜਨ ਦੇਵ ਜੀ ਜ਼ਮੀਨ 'ਤੇ ਆ, ਗੁਰੂ ਅਰਜਨ ਦੇਵ ਜੀ ਦਾ ਫਲੋ ਚਿੱਟੀ ਚਾਦਰ 'ਚ, ਅੱਜ ਵੀ ਚਿੱਟੀ ਚਾਦਰ ਵਿਛਾਈ ਜਾਂਦੀ ਆ ਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ, ਇਨ ਦ ਮੈਮਰੀ ਆਫ ਗੁਰੂ ਅਰਜਨ ਦੇਵ ਜੀ। ਸੋ ਹਾਓ ਵੀ ਸ਼ੁੱਡ ਓਲਵੇਜ਼ ਸ਼ੋ ਗੁਰਬਾਣੀ ਦ ਹਾਈਐਸਟ ਆਫ ਹਾਈ ਰਿਸਪੈਕਟ। ਜੇ ਤੁਹਾਡੇ ਘਰ ਦੇ ਵਿੱਚ ਕੋਈ ਗੁਟਕਾ ਸਾਹਿਬ ਲੈ ਕੇ ਪਾਠ ਕਰ ਰਿਹਾ, ਸਮਨਸ ਰੀਡਿੰਗ ਪਾਠ, ਅੱਛਾ, ਐਂਡ ਦੇ ਆਰ ਔਨ ਦ ਫਲੋ, ਠੀਕ ਹੈ ਜੀ, ਤਾਂ ਯੂ ਔਨ ਦ ਸੋਫਾ, ਵਟ ਯੂ ਥਿੰਕ ਯੂ ਸਪੋਜ਼ ਟੂ ਡੂ? ਯੂ ਸਪੋਜ਼ ਟੂ ਸਿਟ ਔਨ ਦ ਫਲੋ? ਓ ਯੂ ਸਪੋਜ਼ ਟੂ ਆਸ ਦੈਮ ਦ ਯੂ ਸਿਟ ਔਨ ਦ ਸੋਫਾ? ਮਤਲਬ ਤੁਸੀਂ ਯੂ ਸ਼ੁਡਨਟ ਬੀ ਹਾਇਰ ਦੈਨ ਸਮਬਡੀ ਰੀਡਿੰਗ ਗੁਰਬਾਣੀ। ਜਿਹੜਾ ਕਿਤੇ ਵੀ ਕੋਈ ਗੁਰਬਾਣੀ ਪੜ੍ਹ ਰਿਹਾ ਗਾ ਰਿਹਾ ਉਹਦੇ ਨਾਲ ਉੱਚੀ ਥਾਂ 'ਤੇ ਨਹੀਂ ਹੋਣਾ ਚਾਹੀਦਾ, ਇਹ ਗੁਰੂ ਅਰਜਨ ਦੇਵ ਜੀ ਸਾਨੂੰ ਸਿਖਾਇਆ ਹੈ। ਹੋ ਗਈ ਹੁਣ ਲੰਗਰ ਦੀ ਮਰਿਆਦਾ। ਮੈਂ ਬੱਚਿਆਂ ਨੂੰ ਆਪਣੇ ਗੁਰਦੁਆਰੇ ਫੋਟੋ ਦਿਖਾਈ ਸੀ ਤਾਂ ਆਈ ਆਸਕਡ ਦੈਮ, ਡੂ ਯੂ ਨੋਟਿਸ ਐਨੀਥਿੰਗ? ਆਹ ਸੋਰੀ, ਹਾਂਜੀ ਪੁੱਤ,

somebody who is elderly sitting on a sofa at home, everybody sitting on the floor. It might be mai pata hor better ki ho juga. The person leading reh raha oh vi sofa te baith jave. Oh jehde elderly person baitha ohi vi reh jave, kase oh nahi thalle baith sakda. Ta jehda reh raha karda ohi uccha ho jave. Theek hai ji? So he make them sit on the same. Haan ji. Yeah, that's fine. You so we are either the same or kind of like we're doing kirtan, same ho gaya. Ja we are you're supposed to sit lower than the person leading gurbani. Theek hai ji? So theek hai. So sofa te koi pehre tusi thalle ya, that's good. Acha, anybody notice anything ke photo de vich? Anyone notice anything different about this langar? Haan ji. ਵੈਰੀ ਗੁੱਡ ਇੱਥੇ ਲੰਗਰ ਵਰਤਾਇਆ ਜਾ ਰਿਹਾ ਜੀ ਤੁਸੀਂ ਜਾਣਦੇ ਇੰਗਲੈਂਡ ਵਿੱਚ ਕੋਈ ਗੁਰਦੁਆਰੇ ਜਿੱਥੇ ਲੰਗਰ ਵਰਤਾਇਆ ਜਾਂਦਾ ਕਿਹੜਾ ਗੁਰਦੁਆਰਾ ਭਾਈ ਸਰ ਤੇਰੇ ਸਰ ਹਾਲਾਤ ਕਿਹੜੇ ਓਲਡ ਬਰੀ ਗੁਰਦੁਆਰੇ ਵੈਰੀ ਗੁੱਡ ਇਹ ਵੀ ਮੇਰੇ ਮਨ ਤੁਸੀਂ ਅੰਮ੍ਰਿਤ ਪ੍ਰਚਾਰ ਗੁਰਦੁਆਰਾ ਓਲਡ ਬਰੀ ਠੀਕ ਹੈ ਜੀ ਤਾਂ ਗੁਰੂ ਮਾਨਯੋਗ ਗ੍ਰੰਥ ਸੋਰੀ ਗੁਰੂ ਮਾਨਯੋਗ ਗ੍ਰੰਥ ਗੁਰਦੁਆਰਾ ਓਲਡ ਬਰੀ ਕਿਹੜਾ ਸੁਣੋ ਮੈਂ ਲੰਗਰ ਹਾਲ ਚੁੱਕ ਗਿਆ ਨਹੀਂ ਇਹ ਹੈਗਾ ਜਿਹੜਾ ਆਪਣਾ ਖੇੜਾ ਸਾਹਿਬ ਗੁਰਦੁਆਰਾ

ਸਵੀਡਨ, ਕਿੱਥੇ ਵੀ ਗੁਰਦੁਆਰੇ, ਕਨੇਡਾ ਵਿੱਚ ਸਾਰੇ ਗੁਰਦੁਆਰੇ, ਮੈਨੂੰ ਲੱਗਦਾ ਸਾਰੇ ਗੁਰਦੁਆਰੇ ਉੱਥੇ ਨਹੀਂ, ਪਰ ਇਹਨਾਂ ਯੂਰਪ ਦੇ ਮੈਨੂੰ ਪਤਾ ਤਾਂ ਸਾਰੇ ਪੰਜਾਬ ਦੇ ਗੁਰਦੁਆਰੇ, ਲੰਗਰ ਇਜ਼ ਆਲਵੇਜ਼ ਸਰਵਡ। ਇੱਕ ਹੁੰਦਾ ਵੈਨ ਯੂ ਗੋ ਟੂ ਸਕੂਲ, ਠੀਕ ਹੈ ਜੀ, ਸਕੂਲੇ ਤੁਸੀਂ ਗਏ ਆ, ਆਪਾਂ ਤਾਂ ਤੁਹਾਡੇ ਵਿੱਚ ਸਕੂਲ ਡਿਨਰ ਖਾਂਦੇ ਤੁਹਾਡੇ ਵਿੱਚ, ਠੀਕ ਹੈ ਜੀ, ਸਕੂਲ ਕੰਟੀਨ ਵਿੱਚ, ਤਾਂ ਉੱਥੇ ਇਜ਼ ਦਾ ਫੂਡ ਬੋਟ ਟੂ ਯੂ, ਤੁਹਾਨੂੰ ਲਾਈਨ ਵਿੱਚ ਖੜਨਾ ਪੈਂਦਾ, ਜਿੱਦਾਂ ਅੱਜ ਗੁਰਦੁਆਰੇ 'ਚ ਅਤੇ ਯੂਕੇ 'ਚ ਕਰਨ ਲੱਗ ਪਏ ਆ, ਠੀਕ ਹੈ ਜੀ, ਸੀ ਯੂ ਸਟੈਂਡ ਲੈਸ ਐਂਡ ਯੂ ਗੋ ਲਾਈਕ ਦਿਸ, ਠੀਕ ਹੈ ਜੀ। ਪ੍ਰਿਜ਼ਨ ਵਿੱਚ ਵੀ ਇੱਦਾਂ ਹੁੰਦਾ, ਸੋਰੀ ਪ੍ਰਿਜ਼ਨ ਵਿੱਚ ਇੱਦਾਂ ਹੀ ਆ, ਪਲੇਟ ਚੁੱਕ ਕੇ, ਯੈਸ ਵੁੱਡ ਯੂ ਲਾਈਕ ਸਮ ਮੈਸ਼, ਯੈਸ ਪਲੀਜ਼, ਬੇਕ ਬੀਨਸ, ਯੈਸ ਪਲੀਜ਼, ਇੱਦਾਂ ਕਰਕੇ, ਠੀਕ ਹੈ ਜੀ, ਜਿੱਦਾਂ ਇੱਥੇ ਹੇਠਾਂ, ਹਾਂਜੀ ਦਾਲ ਹੈ, ਹਾਂਜੀ ਰੋਟੀ, ਹਾਂਜੀ ਮਿੱਠੇ ਚੌਲ, ਹਾਂਜੀ। ਤੁਹਾਡੇ ਘਰ ਕੋਈ ਗੈਸਟ ਆਵੇ, ਧਿਆਨ ਦਿਓ, ਸੀਰੀਅਸ ਗੱਲ ਆ, ਤੁਹਾਡੇ ਘਰ ਕੋਈ ਗੈਸਟ ਆਇਆ ਆ, ਮੰਨ ਲਓ ਤੁਸੀਂ ਆਏ ਤਾਂ ਮੈਂ ਤੁਹਾਨੂੰ ਰਿਸੀਵ ਕੀਤਾ, ਠੀਕ ਹੈ ਜੀ, ਸੋ ਇਮੈਜਿਨ ਯੂ ਕੇਮ ਐਂਡ ਆਈ ਹੈਵ ਕਮ, ਸੋ ਓ ਹਾਂ ਵੈਲਕਮ, ਠੀਕ, ਮੈਂ ਤੁਹਾਡਾ ਵੈਲਕਮ ਕੀਤਾ, ਮੈਂ ਕਿਹਾ ਬੈਠੋ ਜੀ, ਮੈਂ ਕਿਹਾ ਤੁਹਾਨੂੰ ਭੁੱਖ ਲੱਗੀ ਹੋਈ, ਤੁਸੀਂ ਕਹਿੰਦੇ ਸ਼ੁਕਰ ਹੈ, ਪੁੱਛ ਲਿਆ ਮੈਨੂੰ ਵੀਜ਼ੇ ਨੇ, ਪੁੱਛ ਲਿਆ ਕੁਛ ਖਾਣ ਨੂੰ, ਚਿੱਤ ਕਰਦਾ ਖਾਣ ਨੂੰ, ਮੈਂ ਕਿਹਾ ਲਾਈਨ 'ਚ ਲੱਗ ਜਾਓ ਜੀ, ਆ ਪਲੇਟ ਚੁੱਕੋ, ਆਪਣੇ ਆਪ ਪਲੇਟ ਚੁੱਕੋ, ਚਮਚਾ ਚੁੱਕੋ, ਲੱਗ ਜਾਓ ਲਾਈਨ 'ਚ, ਇਹ ਜੀ ਸਿੰਘ ਦੱਸ ਰਿਸਪੈਕਟਫੁਲ। ਅੱਛਾ, ਮੈਂ ਹੁਣ ਮੈਂ ਅਗਰ ਮੈਂ ਕਿਹਾ ਡਿਫਰੈਂਟ ਸਿਨਾਰੀਓ, ਤੁਸੀਂ ਘਰ ਆਏ, ਮੈਂ ਵੈਲਕਮ ਤੁਹਾਡਾ ਕੀਤਾ, ਮੈਂ ਕਿਹਾ ਬੈਠੋ ਜੀ, ਮੈਂ ਆਪ ਕਿਚਨ ਤੋਂ ਪਲੇਟ ਲੈ ਕੇ ਤੁਹਾਡੇ ਸਾਹਮਣੇ ਰੱਖ ਦਿੱਤੀ, ਚਮਚਾ ਵੀ ਰੱਖਿਆ, ਠੀਕ ਹੈ ਜੀ, ਤਾਂ ਮੈਂ ਕਿਹਾ ਜੀ ਪਕੌੜੇ ਵਾਹਿਗੁਰੂ ਜੀ, ਤੁਸੀਂ ਦੱਸ ਨਾਈਸ, ਹੈ ਨਾ, ਮੈਂ ਕਿਹਾ ਜਲੇਬੀ ਵਾਹਿਗੁਰੂ ਜੀ, ਤੇ ਕਹਿੰਦਾ ਦੱਸ ਨਾਈਸ, ਠੀਕ ਹੈ ਜੀ, ਇਹ ਜ਼ਿਆਦਾ ਰਿਸਪੈਕਟਫੁਲ ਲੱਗਦਾ। ਓਕੇ, ਹੁਣ ਤੁਸੀਂ ਇਹ ਕਿ ਗੈਸਟ, ਮਹਿਮਾਨ, ਗੈਸਟ ਤੁਹਾਡੇ ਘਰ ਆਏ, ਹੂ ਡੂ ਯੂ ਥਿੰਕ ਸ਼ੁੱਡ ਹੈਵ ਮੋਰ ਰਿਸਪੈਕਟ, ਮੋਰ ਰਿਸਪੈਕਟ ਹੈ, ਸਾਰੇ ਰਿਸਪੈਕਟ ਆ, ਮੋਰ ਰਿਸਪੈਕਟ, ਸੰਬਡੀ ਐਜ਼ ਅ ਗੈਸਟ ਤੁਹਾਡੇ ਘਰ ਆਇਆ ਜਾਂ ਸਾਧ ਸੰਗਤ, ਹਾਂਜੀ ਗੈਸਟ ਹੈਜ਼ ਮੋਰ ਰਿਸਪੈਕਟ ਦੈਨ ਸਾਧ ਸੰਗਤ, ਜਿਹੜੀ ਗੁਰਦੁਆਰੇ ਸੰਗਤ, ਹਾਂਜੀ ਜਿਹੜੀ ਗੁਰਦੁਆਰੇ, ਇਹ ਵੀ ਤੁਸੀਂ ਜਿਹੜੀ ਸੰਗਤ ਅਤੇ ਮਹਿਮਾਨ ਗੈਸਟ ਜਿਹੜੇ ਵਰਗੇ ਤੋਂ ਵੱਧ ਸਤਿਕਾਰ ਇਹਦੇ ਵਿੱਚ ਰੱਬ ਵਸਦਾ ਹੈ। ਵਾਹਿਗੁਰੂ ਜੀ ਰਿਜ਼ਾਈਡਸ ਇਨ ਦ ਸੰਗਤ, ਮਹਾਰਾਜ ਕਹਿੰਦੇ, ਜਿੱਦਾਂ ਭਾਈ ਸਾਹਿਬ ਨੇ ਐਗਜ਼ਾਮਪਲ ਦਿੱਤੀ, ਕਾਬਲ ਤੋਂ ਸੰਗਤ ਆਉਂਦੀ, ਅਫਗਾਨਿਸਤਾਨ ਸੰਗਤ ਖਮਸ, ਤਾਂ ਗੁਰੂ ਅਰਜਨ ਦੇਵ ਜੀ ਵੈਲਕਮਸ ਦੈਮ ਬਾਈ ਵਾਸ਼ਿੰਗ ਦਾ ਫੀ, ਪੈਰ ਧੋਂਦੇ। ਤੁਹਾਨੂੰ ਲੱਗਦਾ ਗੁਰੂ ਅਰਜਨ ਦੇਵ ਜੀ ਕੇ, ਆਓ ਜੀ ਕਾਬਲ ਦੀ ਸੰਗਤ ਜੀ, ਲਾਈਨ 'ਚ ਖੜ ਜਾਓ, ਪਲੇਟ ਚੁੱਕੋ, ਖੜ ਜਾਓ, ਦਾਲ ਦੂ ਛਕ ਲਓ। ਆਈ ਡੋਂਟ ਥਿੰਕ ਸੋ, ਮੇਰਾ ਗੁਰੂ ਅਰਜਨ ਦੇਵ ਜੀ ਉਹਨਾਂ ਦੇ ਪੈਰ ਧੋਂਦੇ ਹੁੰਦੇ ਸੀ, ਉਹਨਾਂ ਦੇ ਮਾਲਿਸ਼ ਕਰਦੇ ਹੁੰਦੇ ਸੀ ਸੰਗਤ ਦੇ ਪੈਰਾਂ ਦੀ, ਦੇ ਵਿੱਚ ਮੈਸਾਜ ਦੈ ਫੀ ਕਿਤੇ ਕਹਿੰਦੇ ਟਾਇਰਡ ਆ, ਉਹਨਾਂ ਨੂੰ ਲੰਗਰ ਛਕਾਇਆ ਜਾਂਦਾ ਸੀ। ਵੀ ਹੈਵ ਟੂ ਸੀ ਸਮਥਿੰਗਸ ਗੋਇੰਗ ਰੋਂਗ ਇਨ ਆਰ ਗੁਰਦੁਆਰੇ, ਸਾਡੀ ਜਿਹੜੀ ਬਲੈਸਿੰਗਸ ਆ, ਬਖਸ਼ਿਸ਼ ਜਿਹੜੀ ਆ, ਘੱਟ ਰਹੀ ਆ, ਜੋ ਸਾਨੂੰ ਮਿਲਣਾ ਚਾਹੀਦਾ ਸੀ ਫਮ ਗੁਰਦੁਆਰਾ ਉਹ ਸਾਨੂੰ ਨਹੀਂ ਮਿਲ ਰਿਹਾ। ਅਕਬਰ, ਅਕਬਰ ਵਾਸ ਜਹਾਂਗੀਰ ਡੈਡ, ਠੀਕ ਹੈ ਜੀ, ਤਾਂ ਜਿਹੜਾ ਅਕਬਰ ਸੀ ਉਹ ਨਾਈਸ ਸੀ ਬੰਦਾ, ਹੀ ਹੈਡ ਨਾਈਸ ਆਈਡੀਆਸ, ਹੀ ਵਾਸ ਅ ਵੈਰੀ ਪੀਸਫੁਲ ਪਰਸਨ। ਅਕਬਰ ਜਾਂਦਾ ਗੋਇੰਦਵਾਲ ਸਾਹਿਬ, ਕਿਹੜੇ ਗੁਰੂ ਸਾਹਿਬ, ਸ੍ਰੀ ਗੁਰੂ ਅਮਰਦਾਸ ਜੀ, ਥਰਡ ਗੁਰੂ, ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਾਰ ਕੋਲ ਜਾਂਦੇ ਆ ਅਕਬਰ, ਇਹ ਸੇਵਾਦਾਰ ਖਮਸ, ਤਾਂ ਅਕਬਰ ਨੂੰ ਕਹਿੰਦੇ ਮਹਾਰਾਜ ਦੇ ਦਰਸ਼ਨ ਕਰਨ ਤੋਂ ਪਹਿਲਾਂ, ਦਰਸ਼ਨ ਮੀਨਸ ਟੂ ਮੀਟ ਸੰਬਡੀ ਸਪੈਸ਼ਲ, ਮੀਟਿੰਗ ਸੰਬਡੀ ਸਪੈਸ਼ਲ, ਦਾ ਵਰਡ ਇਜ਼ ਦਰਸ਼ਨ, ਦਰਸ਼ਨ ਕਰਨ ਤੋਂ ਪਹਿਲਾਂ ਤੁਹਾਨੂੰ ਮਹਾਰਾਜ ਦਾ ਹੁਕਮ ਆ, ਗੁਰੂ ਸਾਹਿਬ ਓਰਡਰ, ਕਿ ਤੁਸੀਂ ਪਹਿਲਾਂ ਲੰਗਰ ਛਕਣਾ ਪੈਣਾ, ਯੂ ਹੈਵ ਟੂ ਹੈਵ ਲੰਗਰ। ਉਹ ਚੱਲ ਗਿਆ ਲੰਗਰ ਦੇ ਵਿੱਚ, ਹੀ ਸੈਟ ਇਨ ਲੰਗਰ ਲਾਈਕ ਇਮੈਜਿਨ ਦਿਸ ਪਿਕਚਰ, ਐਂਡ ਹੀ ਵਾਸ ਸਰਵਡ ਲੰਗਰ, ਉਹਨੂੰ ਲੰਗਰ ਛਕਾਇਆ ਗਿਆ, ਥੱਲੇ ਬੈਠਾ, ਉਹਨੂੰ ਭਾਂਡਾ ਦਿੱਤਾ ਜਾਓ ਗਿਆ ਗਿਆ ਹੋਣਾ ਆ, ਹੀ ਵਾਸ ਗਿਵਨ ਲੰਗਰ, ਹੀ ਦੈਨ ਕਮਸ ਟੂ ਸੀ ਗੁਰੂ ਅਰਜਨ ਦੇਵ ਜੀ, ਗੁਰੂ ਅਰਜਨ ਪਾਤਸ਼ਾਹ ਦਰਸ਼ਨ ਕਰਨ ਆਇਆ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਮਿਲਣ ਆਏ, ਕਹਿੰਦੇ ਪਾਤਸ਼ਾਹ ਗੁਰੂ ਸਾਹਿਬ ਜੀ, ਲੰਗਰ ਬਹੁਤ ਸਵਾਦ ਸੀ, ਦ ਲੰਗਰ ਵਾਸ ਵੈਰੀ ਟੇਸਟੀ। ਅੱਛਾ, ਕਿਹੜੀ ਚੀਜ਼ ਟੇਸਟੀ ਲੱਗੀ ਹੋਣੀ ਆ, ਬੰਦਾ ਕਹੋ ਖੀਰ, ਦਾਲ, ਪ੍ਰਸ਼ਾਦੇ, ਕੀ ਟੇਸਟੀ ਸੀ। ਮਹਾਰਾਜ ਨੂੰ ਪਤਾ ਗੁਰੂ ਸਾਹਿਬ ਨੇ ਉਸ ਐਵਰੀਥਿੰਗ, ਤਾਂ ਮਹਾਰਾਜ ਹੁਣ ਤਾਂ ਕਹਾਉਣਾ ਚਾਹੀਦੇ, ਮਹਾਰਾਜ ਮਸਟ ਹੇਅਰ ਸੋ ਦ ਸੰਗਤ ਕੈਨ ਹੇਅਰ। ਕਹਿੰਦੇ ਅਕਬਰ ਕੀ ਸਵਾਦ ਲੱਗਾ, ਤੇ ਕਹਿੰਦਾ ਨਿਮਰਤਾ ਦਾ ਸਵਾਦ, ਆਈ ਫਾਊਂਡ ਟੇਸਟੀ ਨਿਮਰਤਾ, ਵਿੱਚ ਮੀਨਸ ਹਿਊਮਿਲਿਟੀ, ਬੀਂਗ ਹੰਬਲ।
ਜਿਹੜਾ ਲੰਗਰ ਛਕਣਾ ਆ, ਅਸੀਂ ਤਾਂ ਰੈਸਟੋਰੈਂਟ ਵਿੱਚ ਹੀ ਕੋਈ ਬੰਦਾ ਖਾ ਸਕਦਾ, ਟੈਸਕੋ ਮੀਲ ਡੀਲ ਵੀ ਬੰਦਾ ਖਾ ਸਕਦਾ ਜੇ ਖਾਣਾ ਆ, ਬੰਦਾ ਤਾਂ ਕਿੱਥੇ ਲਾਈਨ 'ਚ ਖੜ ਕੇ ਤਾਂ ਬੰਦਾ ਖਾ ਸਕਦਾ ਹੈ। ਇਹ ਜਿਹੜਾ ਲੰਗਰ ਖਾ ਕੇ ਇੱਕ ਤਾਂ ਯੂ ਫਿਲ ਯੂਰ ਸਟਮਕ, ਬਈ ਯੂ ਓਲਸੋ ਲਰਨ ਅ ਲੈਸਨ, ਇੱਕ ਸਬਕ ਸਿੱਖਣਾ ਸੀ, ਉਹ ਆ ਥੱਲੇ ਬਹਿ ਕੇ ਜਦੋਂ ਇੱਦਾਂ ਤੁਸੀਂ ਲੰਗਰ ਰਿਸੀਵ ਕਰੋਗੇ, ਇੱਕ ਹੰਬਲ ਜੀ ਯੂਨੀਵਰਸਿਟੀ ਆਫ ਬਰਮਿੰਗਮ, ਉਹਨਾਂ ਨੇ ਇੱਕ ਲੰਗਰ ਔਨ ਕੈਂਪਸ ਕੀਤਾ ਸੀ। ਆਫ ਇਨ ਫਿਊ ਯੂਨੀਵਰਸਿਟੀਜ਼ ਕਰਦੇ ਲੰਡਨ ਵਿੱਚ, ਬਰਮਿੰਗਮ ਵਿੱਚ, ਲੰਗਰ ਔਨ ਕੈਂਪਸ ਸਾਲ 'ਚ ਇੱਕ ਵਾਰੀ ਕਰਦੇ। ਸੋ ਦ ਗੁਰਦੁਆਰਾ ਸਾਹਿਬ ਪ੍ਰੋਵਾਈਡਸ ਲੰਗਰ ਐਂਡ ਦੇ ਹੈਵ ਅ ਟੈਂਟ, ਤੰਬੂ ਹੁੰਦਾ ਹੈ, ਤਾਂ ਤੰਬੂ ਦੇ ਵਿੱਚ ਨਾਲ ਨਾਲ ਫਿਰ ਲੀਫਲੇਟ ਵੀ ਵੰਡਦੇ ਆ, ਮੈਸੇਜ ਵੀ ਆਪਣੇ ਸਟੋਲਸ ਹੁੰਦੇ ਆ, ਐਂਡ ਐਵਰੀਬਡੀ ਨੋਨ ਸਿੱਖਸ, ਜਿਹੜੇ ਗੋਰੇ ਕਾਲੇ, ਐਵਰੀਬਡੀ ਵੈਲਕਮ, ਤੁਸੀਂ ਲੰਗਰ ਛਕੋ। ਅੱਛਾ, ਬਹੁਤ ਵਧੀਆ ਸਿਸਟਮ ਸੀ, ਪ੍ਰੋਬਬਲੀ ਬੈਟਰ ਦੈਨ ਲੰਗਰ ਸਿਸਟਮ ਸਾਡੇ ਗੁਰਦੁਆਰੇ ਵਿੱਚ, ਸੋਰੀ ਟੂ ਸੇ। ਅੱਛਾ, ਇੱਕ ਗੋਰਾ ਆਇਆ, ਮੈਂ ਵੀ ਉੱਥੇ ਗਿਆ ਸੀ, ਇੱਕ ਗੋਰਾ ਆਇਆ ਤਾਂ ਪਹਿਲੀ ਗੱਲ ਹੈ ਗੋਰੇ ਨੂੰ ਕਿਹਾ, ਸੋ ਯੂ ਨੀਡ ਟੂ ਕਵਰ ਯੂਰ ਹੈਡ, ਉਹਨੂੰ ਰੁਮਾਲ, ਤਾਂ ਉਹਨੂੰ ਤਾਂ ਬੰਨਣਾ ਨਹੀਂ ਆਉਂਦਾ ਸੀ, ਮੈਂ ਦੇਖ ਰਿਹਾ ਸੀ। ਸੋ ਦੇ ਸੇ ਡੋਂਟ ਵਰੀ, ਵੀ ਟਾਈ ਫੋਰ ਯੂ। ਸੋ ਦੇਖੋ ਰੁਮਾਲ ਪਾਇਆ ਤਾਂ ਕਿਸੇ ਨੇ ਤਾਂ ਬੰਨਿਆ, ਕਹਿੰਦਾ ਓਕੇ। ਫਿਰ ਕਹਿੰਦਾ ਯੂ ਹੈਵ ਟੂ ਵਾਸ਼

ਚੀ ਗੰਦੇ ਹੱਥਾਂ ਨਾਲ ਖਾ ਲੈਂਦਾ। ਉਹਨੇ ਆਪਣੇ ਹੱਥ ਧੋਤੇ, ਬੜੀ ਇੱਕ ਫੀਲਿੰਗ ਆਈ। ਫਿਰ ਕਹਿੰਦੇ ਯੂ ਹੈਵ ਟੂ ਸਿਟ ਔਨ ਦਾ ਫਲੋਰ। ਹੁਣ ਜਿੱਦਾਂ ਤੁਸੀਂ ਬੈਠੇ, ਇੱਦਾਂ ਤਾਂ ਬੈਠਾ ਨਹੀਂ ਬੇਚਾਰਾ। ਸਮਬਡੀ ਇਜ਼ ਨੈਵਰ ਸੈਟ ਔਨ ਦਾ ਫਲੋਰ ਹੈਜ਼ਿੰਗ ਆ ਪ੍ਰੈਕਟਿਸ। ਉਹ ਤੁਹਾਨੂੰ ਪਤਾ ਹੀ ਆ, ਉਹਨੂੰ ਮਤਲਬ ਮੈਂ ਵੀ ਥੋੜ੍ਹੀ ਐਕਟਿੰਗ ਕਰ ਲਵਾਂ। ਉਹ ਬੇਚਾਰਾ ਇੱਦਾਂ ਬੜਾ ਅਨਕੰਫਰਟੇਬਲ ਜਿਹਾ, ਹੈ ਨਾ, ਬੜਾ ਬਿਕੋਜ਼ ਜਿੱਦਾਂ ਇਜ਼ ਨੋਟ ਲੁਕਿੰਗ, ਇੱਦਾਂ ਦੇਖਣ ਨੂੰ ਬੰਦਾ ਔਖਾ ਫੀਲ ਕਰਦਾ ਸੀ। ਆਈ ਫੈਲ ਅਨਈਜ਼ੀ ਲੁਕਿੰਗ ਐਟ ਹਿਮ। ਬੰਦਾ ਇੰਨਾ ਔਖਾ ਹੋ ਰਿਹਾ ਬੇਚਾਰਾ। ਉਹ ਕਹਿ ਸਕਦਾ ਸੀ ਵੀ ਕੋਈ ਗੱਲ ਨਹੀਂ, ਮੈਂ ਖੜਾ ਹੋ ਕੇ ਲੰਗਰ ਖਾ ਲੂੰਗਾ। ਪਰ ਉਹ ਕਹਿੰਦਾ ਕੋਈ ਕਹਿੰਦੇ ਤੁਹਾਡਾ ਸਿਸਟਮ ਆ, ਮੈਂ ਸਿਸਟਮ ਫੋਲੋ ਕਿਹੜਾ, 10 ਮਿੰਟ ਹੀ ਬਹਿਣੇ ਆ ਅਤੇ ਇੰਨਾ ਕੁ 10 ਮਿੰਟ ਬਹਿ ਜਾਊਗਾ, ਤਾਂ ਕੋਈ ਗੱਲ ਨਹੀਂ। ਚਲੋ ਹੋ ਗਿਆ। ਫਿਰ ਕੀ ਹੋਇਆ, ਉਹ ਇਮੋਸ਼ਨਲ ਹੋਇਆ। ਇਮੋਸ਼ਨਲ ਕਿਹੜੀ ਗੱਲ 'ਤੇ ਹੋਇਆ, ਜਦੋਂ ਨਹੀਂ ਪ੍ਰਸ਼ਾਦਾ ਦੇਖ, ਪ੍ਰਸ਼ਾਦਾ ਜੀ ਪ੍ਰਸ਼ਾਦਾ ਵਾਹਿਗੁਰੂ, ਸੋਹਣਾ ਸੇਵਾ ਕਰਦੇ ਸੀ, ਨਾਈਸ ਵੇ ਦੀ ਡੂਇੰਗ ਸੇਵਾ। ਤਾਂ ਉਹਨੇ ਇੱਦਾਂ ਕਹਿ ਵਨ ਪਲੀਜ਼, ਇੱਦਾਂ ਉਹਨੇ ਇੱਦਾਂ ਮਤਲਬ ਉਹਨੇ ਸੋਚਿਆ ਇਸ ਕਨ ਗ੍ਰੈਬ, ਇੱਦਾਂ ਉਹਨੇ ਗ੍ਰੈਬ ਕਰਨਾ ਸੀ। ਫਿਰ ਕਿਸੇ ਨੂੰ ਸਮਝਾਇਆ ਨੇ ਹੱਥ ਇੱਦਾਂ ਕਰਨੇ ਪਏ, ਪ੍ਰਸ਼ਾਦ ਦਸ ਇਨ ਡ੍ਰੌਪਡ ਇਨ ਟੂ ਯੂਰ ਹੈਂਡਸ। ਉਹਨੇ ਇੱਦਾਂ ਕੀਤਾ, ਇੱਦਾਂ ਕਰਕੇ ਇਮੋਸ਼ਨਲ ਹੋ ਕੇ ਕਹਿੰਦੇ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਮੈਂ ਆਪਣੇ ਹੱਥ ਅੱਡੇ ਆ। ਫਸਟ ਟਾਈਮ ਇਨ ਮਾਈ ਲਾਈਫ ਆਈ ਹੈਵ ਓਪਨਡ ਮਾਈ ਹੈਂਡਸ ਟੂ ਰਿਸੀਵ ਸਮਥਿੰਗ। ਅਸੀਂ ਕਰਦੇ ਗ੍ਰੈਬ ਗ੍ਰੈਬ ਗ੍ਰੈਬ, ਪਲੇਟ ਭਾਜ, ਬੱਚੇ ਅੱਜ ਕੱਲ੍ਹ ਕਦਰ ਨਹੀਂ ਕਰਦੇ। ਜੇ ਤੁਸੀਂ ਸਮਝਦੇ ਕਰਦਾ ਜ਼ਿਆਦਾ ਕਰਦੇ ਤਾਂ ਸਾਡੇ ਦੱਸ ਦਿਓ ਪੇਰੈਂਟਸ। ਮਾਡਰਨ ਚਿਲਡਰਨ ਲੈਸ ਅਪਰੀਸ਼ੀਏਟਿਵ ਬਿਕੋਜ਼ ਵੀ ਡੋਂਟ ਨੋ ਹਾਊ ਟੂ ਰਿਸੀਵ ਸਮਥਿੰਗ। ਸਾਨੂੰ ਇਹ ਨਹੀਂ ਸਿਖਾਇਆ ਗਿਆ ਕਿ ਕਿੱਦਾਂ ਕੋਈ ਚੀਜ਼ ਨੂੰ ਰਿਸੀਵ ਕਰਨਾ, ਸਵੀਕਾਰ ਕਰਨਾ ਹੈ। ਪਲੇਟ 'ਚ ਰੱਖ ਦਿਓ ਮੰਮੀ, ਡੈਡ ਫੁਰ ਇਨ ਦਾ ਬਾਊਲ, ਇਹ ਹੋ ਗਿਆ। ਓ ਯੂ ਗ੍ਰੈਬ ਯੋਰ ਸੈਲਫ, ਕਿੱਦਾਂ ਹੋ ਗਿਆ। ਇਹਦੇ ਵਿੱਚ ਕੋਈ ਨਿਮਰਤਾ, ਦੇਰ ਇਜ਼ ਨੋ ਟੀਚਿੰਗ ਆਫ ਹਿਊਮਿਲਿਟੀ। ਇਸ ਕਰਕੇ ਬਾਅਦ ਦੇ ਵਿੱਚ ਜਿਹਨਾਂ ਨੇ ਮੰਮ ਡੈਡ ਨੇ ਸਾਰੀ ਜ਼ਿੰਦਗੀ ਤੁਹਾਡੀ ਹੈਲਪ ਕੀਤੀ ਨਹੀਂ, ਸਮਥਿੰਗ ਇਜ਼ ਵੈਰੀ ਸੈਡ ਐਟ ਦੀ ਐਂਡ ਆਫ ਦਾ ਲਾਈਫ ਵੈਨ ਦੇ ਨੀਡ ਯੂ। ਲੋਕ ਕਹਿੰਦੇ ਆਈ ਐਮ ਟੂ ਬਿਜ਼ੀ, ਮੰਮ ਇੱਦਾਂ ਕਰੋ, ਬੈਂਕ 'ਚ ਕਿੰਨੇ ਪੈਸੇ ਆ, ਥੋੜ੍ਹੇ ਪੈਸੇ ਮੈਂ ਰੱਖ ਲੈਂਦਾ ਤੁਹਾਡੇ ਬੈਂਕ ਵਿੱਚ, ਬਾਕੀ ਮੰਮੀ ਤੂੰ ਓਲਡ ਪੀਪਲ ਹੋਮ 'ਚ ਰਹਿ ਲਿਆ, ਫਲੈਟ 'ਚ ਰਹਿ ਲਾ। ਵੈਰੀ ਸੈਡ, ਬਿਕੋਜ਼ ਅਸੀਂ ਨਹੀਂ ਸਿਖਾਇਆ। ਇਸ ਟੀਚਿੰਗ ਗੁਰਦੁਆਰੇ ਤੋਂ ਰੋਲ ਮਾਡਲ ਇੱਥੋਂ ਬਣਨਾ ਚਾਹੀਦਾ ਸੀ, ਪਰ ਇੱਥੇ ਗੁਰਦੁਆਰੇ ਵੀ ਨਹੀਂ ਸਿਸਟਮ, ਬਿਕੋਜ਼ ਐਵਰੀਥਿੰਗ ਇਜ਼ ਕੁਇਕ ਕੁਇਕ ਕੁਇਕ, ਛੇਤੀ ਛੇਤੀ, ਠੀਕ ਹੈ ਜੀ। ਇਹ ਹੁਣ ਚੇਂਜ ਇਕੱਲਾ ਗੁਰਦੁਆਰੇ, ਇੱਕ ਮੈਨੇਜਮੈਂਟ ਕਮੇਟੀ 'ਤੇ ਨੇ ਸਾਰਿਆਂ 'ਤੇ, ਹੁਣ ਤੁਸੀਂ ਸਾਰੇ ਕਹਿ ਦਿਓ ਫਿਰ ਅਸੀਂ ਚਾਹੁੰਦੇ ਥੋੜ੍ਹਾ ਸਿਸਟਮ ਅਸੀਂ ਹੋਰ ਵਧੀਆ ਬਣਾਈਏ, ਹੋ ਸਕਦਾ ਹੈ। ਅਸੀਂ ਇੱਦਾਂ ਕਰੋਗੇ, ਐਵਰੀ ਖਾਲਸਾ ਕਲੱਬ ਤੁਸੀਂ ਸਾਰੇ ਬੈਠੋਗੇ ਲੰਗਰ ਹਾਲ 'ਚ, ਸਤਨਾਮ ਵਾਹਿਗੁਰੂ ਜਾਪ ਇੱਕ ਬੰਦਾ ਕਰੂਗਾ, ਸਾਰਿਆਂ ਨੂੰ ਪਲੇਟ ਵਰਤਾਈ ਜਾਊਗੀ, ਵਾਹਿਗੁਰੂ ਜੀ ਦਾਲ ਜੀ, ਵਾਹਿਗੁਰੂ ਜੀ ਪ੍ਰਸ਼ਾਦਾ ਜੀ ਕਰੋਗੇ। ਜਦੋਂ ਸਾਰਿਆਂ ਨੂੰ ਮਿਲ ਗਿਆ, ਬੋਲੇ ਸੋਨਿਆ ਸਤਿ ਸ਼੍ਰੀ ਅਕਾਲ ਸਾਰੇ ਕਾਹ, ਤਾਂ ਮੈਨੂੰ ਦੱਸੋ ਤੁਹਾਡੇ ਸੰਗਤ 'ਚ ਪਿਆਰ ਵਧੂਗਾ ਜਾਂ ਘਟੂਗਾ, ਪਰ ਤੁਹਾਡੇ 'ਤੇ ਡਿਪੈਂਡ ਕਰਦਾ। ਤੁਸੀਂ ਫਰਾਈਡੇ ਖਾਲਸਾ ਕੰਮ ਸ਼ੁਰੂ ਕਰੋਗੇ ਨਹੀਂ, ਹੋ ਸਕਦਾ ਹੌਲੀ ਹੌਲੀ ਸੰਡੇ ਦੀਵਾਨ, ਸੰਡੇ ਪ੍ਰੋਗਰਾਮ ਵਾਲੇ ਵੀ ਕਹਿਣ ਕਿ ਅਸੀਂ ਵੀ ਬਹੁਤ ਕਿੰਨੇ ਸੋਹਣਾ ਲੱਗਦੇ ਆ, ਸਟੈਪ ਬਾਏ ਸਟੈਪ ਹੌਲੀ ਹੌਲੀ ਇੱਦਾਂ ਇੱਦਾਂ ਹੋ ਸਕਦਾ। ਸੋ ਇੱਕ ਆ ਲੰਗਰ ਵਰਤਾਉਣਾ ਜਿਹੜਾ ਆ, ਇਸ ਲੈਸਨ ਇਨ ਹਿਊਮਿਲਿਟੀ, ਸਬਕ ਜਿਹੜਾ ਸਿਖਾਉਣਾ ਜਿਹੜਾ ਸਾਨੂੰ ਮਿਲਦਾ ਆ, ਕੰਟੀਨ ਵਾਲਾ ਜਿਹੜਾ ਕੋਨਸੈਪਟ, ਇਹ ਗੁਰੂ ਅਰਜਨ ਦੇਵ ਜੀ ਦਾ ਘਰ ਦਾ ਨਹੀਂ, ਦਸ ਨੋ ਆਫ ਗੁਰੂ ਨਾਨਕ ਪਾਤਸ਼ਾਹ ਜੀ ਹਾਊਸ। ਇਹ ਸਾਰੇ ਤਕਰੀਬ ਗੁਰਦੁਆਰੇ, ਥੋੜ੍ਹਾ ਜਿਹਾ ਨੋਟ ਕਰਨ ਵਾਲੀ ਗੱਲ,

ਭਾਈ ਸਾਹਿਬ, ਅਸੀਂ ਵੀ ਬੈਂਬਰੀ ਦੇ ਵਿੱਚ ਚਰਚ ਹਾਲ 'ਚ ਮਨਾਉਂਦੇ ਹੁੰਦੇ ਸੀ ਪਹਿਲਾਂ, ਜਦੋਂ ਮੈਂ ਛੋਟਾ ਸੀ, ਬਾ 5 years old, ਤਾਂ ਉਦੋਂ ਚਰਚ ਮਨਾਉਂਦੇ ਹੁੰਦੇ ਸੀ, ਮੈਨੂੰ ਯਾਦ ਆ। ਉਦੋਂ ਭਾਈ ਸਾਹਿਬ ਜੀ ਫਿਰ ਵਰਤਾਇਆ ਜਾਂਦਾ ਸੀ, ਕਿਉਂਕਿ ਪਤੀਲੇ ਘਰੋਂ ਬਣਾ ਕੇ ਲਿਆਉਂਦੇ ਹੁੰਦੇ ਸੀ, ਕਿਸੇ ਨੇ ਦਾਲ ਬਣਾ ਦਿੱਤੀ, ਕਿਸੇ ਨੇ ਸਬਜ਼ੀ ਬਣਾ ਦਿੱਤੀ, ਕਿਸੇ ਨੇ ਪ੍ਰਸ਼ਾਦ ਦੇ 3-4 ਬੰਦੇ ਵੰਡ ਵਰਕੇ ਸੇਵਾ। ਉਹ ਪ੍ਰੈਕਟੀਕੈਲਿਟੀ ਹੈ ਨਹੀਂ, ਪਰ ਜਦੋਂ ਫਿਰ ਥੋੜ੍ਹਾ ਜਿਹਾ ਕਿਚਨ ਸੋਹਣੀ ਬਣ ਗਈ, ਜਗ੍ਹਾ ਵੀ ਸੋਹਣੀ ਬਣ ਗਈ ਆ, ਤਾਂ ਉਹ ਜਸ ਸੀਮ ਲਾਈਕ ਈਜ਼ੀ ਆ। ਐਂਡ ਇੱਕ ਬੰਦਾ ਕਹਿੰਦਾ ਚਲੋ ਸੇਵਾਦਾਰ ਦੀ ਘੱਟ, ਸੇਵਾਦਾਰਾਂ ਨਾਲ ਵੀ ਹੋ ਸਕਦਾ। ਹੁਣ ਮੈਂ ਹੇਠਾਂ ਸੀ, ਮੈਂ ਲੰਗਰ ਛੱਕ ਰਿਹਾ ਸੀ, ਫਿਰ ਮੈਂ ਕਿਹਾ ਮਾਤਾ ਜੀ ਇਕੱਲੇ ਸੀ, ਤਾਂ ਮਾਤਾ ਜੀ ਤਾਂ ਕੁਛ ਆ ਗਏ ਲੰਗਰ ਛੱਕਣ ਨੂੰ, ਮਾਤਾ ਜੀ ਨੇ ਇਕੱਲਿਆਂ ਨੇ ਛਕਾ ਦਿੱਤਾ। ਬਟ ਇਟ ਇਜ਼ ਆਲਸੋ ਪੋਸੀਬਲ, ਮੈਂ ਫਰਾਂਸ ਵਿੱਚ ਦੇਖਿਆ, ਹੋਰ ਕੰਟਰੀ ਸਪੇਨ ਵਿੱਚ ਦੇਖਿਆ,

ਛੇ ਬੰਦੇ ਨੂੰ ਪਲੇਟ ਫਰ ਥਾਲੀ ਫਰਾ ਦਿੱਤੇ, ਉਹਨਾਂ ਨੂੰ ਪੰਜ ਵਾਹਿਗੁਰੂ ਦਾਲਾ ਫਰਾ ਦਿੱਤਾ ਤੇ ਪ੍ਰਸ਼ਾਦੇ, ਪਰ ਇਹ ਤੁਹਾਡੇ ਮਾਇੰਡ ਵਿੱਚ ਆ, ਸਾਡੇ ਮਾਇੰਡ 'ਚ ਆ ਵੀ ਦਿਸ ਇਜ਼ ਈਜ਼ੀ ਆ, ਪਰ ਦੂਜਾ ਪਾਸਾ ਵੀ ਹੋ ਸਕਦਾ ਹੈ। ਠੀਕ ਹੈ ਜੀ, ਸੋ ਇਹ ਬੇਨਤੀ ਆ, ਮੇਰਾ ਤਾਂ ਕਹਿਣ ਦਾ ਮਤਲਬ ਵੀ ਆ ਸੱਦੇ ਪਾਸੇ ਅਸੀਂ ਮੈਸੇਜ ਦੇਣਾ ਤੁਹਾਨੂੰ, ਅਤੇ ਇਹ ਨਾ ਹੋਵੇ ਵੀ ਸਾਲ ਬਾਅਦ ਵੀ ਆ ਜਾਵਾਂ ਕਹਿੰਦੇ ਗੱਲਾਂ ਤਾਂ ਬਹੁਤ ਸੋਹਣੀਆਂ ਸੀ ਪਰ ਅਸੀਂ ਕਰਨਾ ਕੁਛ ਨਹੀਂ। ਫਿਰ ਤਾਂ ਇਹ ਹੋ ਗਿਆ ਵੀ ਗੁਰੂ ਅਰਜਨ ਪਾਤਸ਼ਾਹ ਤੁਸੀਂ ਸਿੱਖੀ ਉਦੋਂ ਠੀਕ ਆ, ਅਸੀਂ ਤਾਂ ਆਪਣਾ ਮਨ ਮਰਜ਼ੀ ਕਰਨੀ ਆ, ਅਸੀਂ ਹੋਰ ਸੋਹਣੀ ਬਿਲਡਿੰਗ ਆ, ਚਲੋ ਮਹਾਰਾਜ ਕਿਰਪਾ ਕਰਨ। ਅੱਛਾ, ਇਹ ਗੁਰੂ ਸਾਹਿਬ ਦੇ ਹਰੇਕ ਚੀਜ਼ ਸਿਸਟਮ ਵਿੱਚ ਆ, ਮਰਿਆਦਾ ਵਿੱਚ ਆ, ਪਰ ਮਰਿਆਦਾ ਓਵਰ ਟਾਈਮ ਇਜ਼ ਆਲਵੇਜ਼ ਬੀਨ ਚੈਲੰਜ। ਸਕੂਲ ਰੂਲਸ ਵੀ ਲੋਕ ਚੈਲੰਜ ਕਰਦੇ ਆ, ਠੀਕ ਆ ਜੀ, ਨੋਟੀ ਚਿਲਡਰਨ ਜਿਹੜੇ ਐਲਤੀ ਨਿਆਣੇ ਆ ਉਹ ਚੈਲੰਜ ਕਰਦੇ ਆ, ਪੰਗਾ ਪਾਉਣ ਵਾਲੇ। ਇੱਦਾਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਜਿਹੜੇ ਪੰਥ ਦੁਖੀ ਗੁਰੂ ਸਾਹਿਬ ਦੇ ਜਿਹੜੇ ਵਿਰੋਧੀ ਸੀ, ਪੀਪਲ ਹੂ ਡਿਡਨਟ ਲਾਈਕ ਦ ਗੁਰੂ, ਦੇ ਚੈਲੰਜ ਦ ਗੁਰੂ ਸਿਸਟਮ, ਦੇ ਚੈਲੰਜ ਦ ਗੁਰੂ ਹਾਊਸਿਸ ਰੂਲਸ, ਐਂਡ ਉਹ ਬੰਦਾ ਟੈਸਟ ਕਰਦਾ ਵੀ ਤੁਸੀਂ ਕਿੱਥੇ ਤੱਕ ਜਾਣ ਨੂੰ ਤਿਆਰ ਹੈ। ਦੇ ਟੈਸਟ ਯੂ ਟੂ ਸੀ ਹਾਊ ਮਚ ਵਿਲ ਯੂ ਐਕਸੈਪਟ ਅਸ ਚੈਲੰਜਿੰਗ ਯੂ। ਸੋ ਆਓ ਕੁਝ ਐਗਜ਼ਾਮਪਲ ਦੇ ਕੇ ਦੈਨ ਵੀ ਰੈਪ ਅਪ, ਓਕੇ, ਦੈਨ ਵੀ ਗੋ ਬੈਕ ਟੂ ਗੁਰੂ ਅਰਜਨ ਦੇਵ ਸ਼ਹੀਦ। ਸੋ ਪਹਿਲਾ ਆ ਗਿਆ 1740, 1740 ਇੱਕ ਮੁੱਸਾ ਰੰਗੜ ਸੀ, ਸਿੱਖ ਚੱਲ ਗਏ ਆ ਜੰਗਲਾਂ ਦੇ ਵਿੱਚ, ਸਿੱਖਸ ਹੈਵ ਲੈਫਟ ਦ ਸਿਟੀਜ਼ ਵਿਲੇਜਸ ਆਫ ਪੰਜਾਬ ਬਿਕੋਜ਼ ਦੇ ਬੀਂਗ ਹੰਟਡ ਡਾਊਨ, ਸਿੱਖਾਂ ਦੇ ਸਿਰਾਂ 'ਤੇ ਮੁੜ ਪੈ ਗਏ, ਸ੍ਰੀ ਦਰਬਾਰ ਸਾਹਿਬ ਖਾਲੀ ਹੋ ਗਿਆ, ਮੁੱਸਾ ਰੰਗੜ ਉਹ ਵੜ ਗਿਆ ਕਾਬਜ, ਉਹਨੇ ਕਰ ਲਈ ਠੁੱਕ ਕੰਟਰੋਲ। ਤਾਂ ਅੰਦਰ ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੁੰਦੇ ਸੀ, ਵਾਹਿਗੁਰੂ ਗ੍ਰੰਥ ਸਾਹਿਬ ਜੀ ਵੁੱਡ ਵੀ ਉੱਥੇ ਮੁੱਸਾ ਰੰਗੜ ਬਹਿ ਗਿਆ, ਜਿੱਥੇ ਕੀਰਤਨ ਹੁੰਦਾ ਸੀ ਉੱਥੇ, ਜਿੱਥੇ ਲੋਕ ਮੱਥਾ ਕੀਰਤਨ ਹੁੰਦਾ ਸੀ ਉੱਥੇ ਉਹਦੇ ਫਰੈਂਡ ਬਹਿ ਗਏ, ਉਹਦੇ ਜਿਹੜੇ ਬਾਕੀ ਜਿਹੜੇ ਦੀਵਾਨ ਆ। ਤਾਂ ਵੈ ਪੀਪਲ ਡੂ ਮੱਥਾ ਟੇਕ ਐਂਡ ਸਿਟ ਟੂ ਲਿਸਨ ਟੂ ਗੁਰੂ ਸਾਹਿਬ, ਉੱਥੇ ਕੁੜੀਆਂ ਨੱਚਣ ਵਾਲੀਆਂ ਲਾ ਦਿੱਤੀਆਂ, ਉੱਥੇ ਬਹਿ ਕੇ ਉਹਨੇ ਹੁੱਕਾ ਤੰਬਾਕੂ ਹੀ ਸਮੋਕਡ ਟਬੈਕੋ ਦਾ, ਉੱਥੇ ਬਹਿ ਕੇ ਉਹਨੇ ਸ਼ਰਾਬ ਪੀਤੀ, ਉੱਤੇ ਬਹਿ ਕੇ ਮੀਟ ਖਾਧਾ। ਸੋ ਇਹ ਸੀ ਇੱਕ ਚੈਲੰਜ, ਫਿਰ ਆਈ ਵਿਲ ਬ੍ਰੇਕ ਦ ਰੂਲਸ ਆਫ ਦ ਗੁਰਦੁਆਰਾ, ਹੂ ਇਜ਼ ਦੈਟ ਟੂ ਸਟੋਪ ਮੀ। ਪਰ ਕਿਸੇ ਨੇ ਸਟੋਪ ਕੀਤਾ ਸੀ ਉਹਨੂੰ, ਪਤਾ ਕੌਣ ਸੀ, ਦੋ ਜਿਹੜੇ ਸੀ, ਭਾਈ ਮਹਿਤਾਬ ਸਿੰਘ ਜੀ ਤਾਂ ਭਾਈ ਸੁੱਖਾ ਸਿੰਘ ਜੀ, ਇਹਨਾਂ ਨੇ ਫਿਰ ਚੈਲੰਜ ਨੂੰ ਰਿਸਪੋਂਡ ਕੀਤਾ ਸੀ। ਅੱਛਾ, ਸਹਿਗਾ ਪਹਿਲਾ ਵਿੱਚ ਹੀ ਹੈ 1740, ਧਿਆਨ ਦਿਓ, ਸਲੀਪੀ ਸਲੀਪੀ, ਵਾਹਿਗੁਰੂ। ਅੱਛਾ, ਨੈਕਸਟ ਹੈਗਾ ਆ 1859, ਕਿਹੜਾ ਈਅਰ ਕਿਹਾ, ਇੱਕ ਪਾਕਿਸਤਾਨ ਵਿੱਚ ਨਹੀਂ ਇੱਕ ਟਾਊਨ ਆ, ਉਹਦਾ ਨਾਂ ਹੈਗਾ ਆ ਮਾਊਂਟ ਗੋਮਰੀ, ਜਾਂ ਸਿਟੀ ਆ ਜਾਂ ਟਾਊਨ ਆ ਨਗਰ ਆ ਮਾਊਂਟ ਗੋਮਰੀ। ਇੱਕ ਬੰਦਾ ਸੀ ਸਰ ਰੋਬਰਟ ਮੌਂਟਗੋਮਰੀ, ਇਹ ਯਾਨੀ ਉਹਦੀ ਫੋਟੋ ਦੇ ਹਿਸਾਬ ਦੀ, ਉਹਦੀ ਐਕਚੁਅਲ ਫੋਟੋ ਦੇ ਹਿਸਾਬ ਨਾਲ ਬਣਾਈ ਹੈ, ਠੀਕ ਆ ਜੀ, ਇਨ ਦ ਬਲੈਕ ਡਰੈਸ, ਇਹਦੀ ਫੋਟੋ ਇੱਦਾਂ ਦੀ ਆ। ਸਰ ਰੋਬਰਟ ਮੌਂਟਗੋਮਰੀ ਵਾਜ਼ ਦ ਲੁਟੈਨੈਂਟ ਗਵਰਨਰ ਆਫ ਪੰਜਾਬ, ਇੱਦਾਂ ਕਹਿ ਲਈਏ ਹੀ ਵਾਜ਼ ਮੇਡ ਇੰਚਾਰਜ ਆਫ ਪੰਜਾਬ ਬਾਏ ਦ ਬ੍ਰਿਟਿਸ਼ ਗਵਰਨਮੈਂਟ, ਠੀਕ ਆ, ਬ੍ਰਿਟਿਸ਼ ਰਾਜ ਆ। ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਸਿੱਖ ਕਿੰਗਡਮ ਇਸ ਬੀਨ ਟੇਕਨ ਓਵਰ ਬਾਏ ਦ ਗੋਰੇ। ਸੋ ਇਨ 1859 ਇਹਨੂੰ ਆਪਣੀ ਪੋਜੀਸ਼ਨ ਮਿਲੀ, ਹੀ ਵਾਜ਼ ਮੇਡ ਇਨ ਚਾਰਜ ਆਫ ਪੰਜਾਬ। ਇਨ ਮਨ ਵਿੱਚ ਆਇਆ ਵੀ ਮੈਂ ਜਾ ਕੇ ਸ੍ਰੀ ਦਰਬਾਰ ਸਾਹਿਬ ਜਾਵਾਂ, ਅੱਜ ਉੱਥੇ ਸਿਰਫ ਦਰਬਾਰ, ਮੈਂ ਦੇਖਾਂ ਕੀ ਹੈ ਅਤੇ ਸਿਸਟਮ ਕੀ ਹੈ। ਜਦੋਂ ਗਿਆ ਨੋਟ ਕੀਤਾ ਕੁਛ, ਹਾਂਜੀ ਕੀ ਨੋਟ ਕੀਤਾ, ਕੋਈ ਕੀਤਾ ਕੁਛ, ਹਾਂਜੀ, ਅੱਛਾ ਹਾਂ, ਇਹ ਤਾਂ ਮੈਂ ਨਹੀਂ, ਮੈਂ ਹੋਰ ਕਿਤੇ ਗਿਆ, ਉਹਨਾਂ ਨੇ ਨੋਟ ਕੀਤਾ ਸੀ, ਉਹਨੇ ਮੇਰੇ ਦਿਮਾਗ 'ਚ ਨਹੀਂ ਸੀ। ਇੱਕ ਤਾਂ ਉਹਨੇ ਟੋਪੀ ਪਾਏ ਤਾਂ ਸੌਕਸਾਂ ਪਾਈਆਂ, ਠੀਕ ਆ ਜੀ, ਸੋ ਆਈ ਵਿਲ ਸੀ ਦ ਸੌਕਸ, ਠੀਕ ਆ ਜੀ, ਸੌਕਸਾਂ ਪਾਈਆਂ, ਚਲੋ ਇੱਕ ਟੋਪੀ ਆ। ਜਦੋਂ ਨੀ ਹੁਣ ਇਜ਼ ਨੋ ਇਨ ਸਾਈਡ ਸ੍ਰੀ ਦਰਬਾਰ ਸਾਹਿਬ, ਬਾਏ ਦ ਵੇ ਉਦੋਂ ਨੀ ਜਿਹੜੀ ਨੀ ਦਰਬਾਰ ਸਾਹਿਬ ਦੇ ਅੱਜ ਅਸੀਂ ਦੇਖਦੇ ਹਾਂ ਇਸ ਇਨਕਲੋਜ਼ਡ। ਪਰ ਹਾਂਜੀ ਪੁੱਤ ਪੁੱਛਣਾ ਰਾਜ, ਹਾਂਜੀ ਹਾਂਜੀ, ਇਜ਼ ਵੈਰਿੰਗ ਏ ਹੈਟ ਇਜ਼ ਵੈਲ, ਹਾਂਜੀ, ਸੋ ਇਟਸ ਹੈਟ ਐਂਡ ਸੌਕਸ। ਸੋ ਇਨ ਦ ਪਾਸਟ, ਹੁਣ ਨੀ ਤੁਸੀਂ ਡਿਨੋਟ ਕਰਿਓ, ਸੋ ਇਹ ਜਗ੍ਹਾ ਨੀ ਇਹਨੂੰ ਕਹਿੰਦੇ ਪਰਕਰਮਾ। ਸੋ ਦ ਏਰੀਆ ਅਰਾਊਂਡ ਦ ਸਰੋਵਰ, ਹੋਲੀ ਸੈਕਰਡ ਫੂਲ, ਉਹਨੂੰ ਪਰਕਰਮਾ ਕਹਿੰਦੇ ਆ। ਸੋ ਐਨੀਥਿੰਗ ਵਿਚ ਗੋਜ਼ ਅਰਾਊਂਡ ਦ ਅਰਾਊਂਡ ਏਰੀਆ ਉਹਨੂੰ ਪਰਕਰਮਾ ਕਹਿੰਦੇ ਆ। ਇਹ ਜਿਹੜੀ ਪਰਕਰਮਾ ਪਹਿਲਾਂ ਖੁੱਲੀਆਂ ਹੁੰਦੀ ਸੀ, ਇਟਸ ਓਪਨ ਏਰੀਆ, ਮੀਨਿੰਗ ਉਹਦੇ ਵਿੱਚ ਹੀ ਸਿਟੀ, ਇਟ ਵਾਜ਼ ਇਟ ਵੋਕਸ ਇਨ ਟੂ ਦ ਸਿਟੀ ਨਾ, ਉੱਥੇ ਉਹਨਾਂ ਨੇ ਵੋਲ ਬਣਾ ਦਿੱਤੀ ਆ ਤੇ ਉਹਨੂੰ ਇਨਕਲੋਜ਼ ਕਰ ਦਿੱਤਾ ਆ, ਠੀਕ ਆ ਜੀ। ਸੋ ਇਸ

But before, all the buildings around, oh, hai, see, it was open area, see, city, which loki tor de fir de vich si hissa si. Par karma de vich eh tor reya. So he's walking in the complex. Imagine tuhade te bar, idda samjh lo, ethe bar jithe tuhade apna yaadgar ya, memorial baneya, utthe koi banda tor reya, theek hai ji. Haji banda sochan di gall hai, andar nahi vadya. He's not gone inside. ਉੱਥੇ ਸਿੰਘ ਸਾਹਿਬ ਜਿਹੜੇ ਸੀ, ਗ੍ਰੰਥੀ ਸਿੰਘ ਜਿਹੜੇ ਸੀ ਸ੍ਰੀ ਦਰਬਾਰ ਸਾਹਿਬ ਜੀ ਦੇ, ਉਹਨਾਂ ਨੇ ਸਰ ਰੋਬਰਟ ਮਾਊਂਟ ਗਮਰੀ ਨੂੰ ਰੋਕਿਆ. ਹੀ ਸਟੋਪਡ ਹਿਮ, ਕਹਿੰਦੇ ਸੋਰੀ ਸਰ, ਯੂ ਕਾਂਟ ਗੋ ਅਹੈਡ ਬਿਕਾਜ਼ ਹੀ ਇਜ਼ ਕਮਿੰਗ ਟੂਵਰਡਸ ਦਰਬਾਰ ਸਾਹਿਬ. ਕਹਿੰਦੇ ਤੁਸੀਂ ਇੱਥੇ ਅੱਗੇ ਨਹੀਂ ਆ ਸਕਦੇ. ਕਹਿੰਦੇ ਕੀ ਗੱਲ? ਕਹਿੰਦੇ ਤੁਸੀਂ ਜਰਾਬਾਂ ਪਾਈਆਂ ਆ, ਜਰਾਬਾਂ ਲਾਉਣੀਆਂ ਪੈਣੀਆਂ ਤੁਹਾਨੂੰ. ਹੁਣ ਉਹ ਬੰਦਾ ਹਿਊਜ਼ ਗੋਟ ਮੋਰ ਪੀਪਲ ਪਾਵਰ, more people power. Hanji. Sir Robert Mountgomery in an army bhi hogi. To oh, phir banda jadon char bande to pichhe hai ki you have some backup. Banda ka naam, not scared, what you gonna do? Ki karoge tusi? Hona bechare gyani ji ikalle. Ta the gyani ji, the Singh sahib kehnde, main ki karunga je ni tusi jaraba pa ke agge aona aa, ta meri mari lash de upar nangna paina. You have to walk off my dead body. ਮੈਨੂੰ ਮਾਰ ਕੇ ਅੰਦਰ ਵੜਨ, ਇੱਥੇ ਤੁਸੀਂ ਅੱਗੇ ਜਾਓਗੇ. ਫਿਰ ਇਹ ਬੰਦੇ ਮੁਰੇ. ਸੋ ਸੋਚਣ ਦੀ ਗੱਲ ਆ, ਇਹ ਤਾਂ ਹੈਗਾ ਪਰਕਰਮਾ, ਦਿਸ ਇਜ਼ ਦਾ ਆਊਟਸਾਈਡ ਦਿਸ ਸਕਰਟ. ਸਾਡੇ ਦਰਬਾਰ ਸਾਹਿਬ ਦੇ ਵਿੱਚ ਨਹੀਂ ਗਏ, ਇੰਨਾ ਕੁ ਲੋਕਾਂ ਦੇ ਪਹਿਲਾਂ ਭਾਵਨਾ ਆਉਂਦੇ ਸੀ. ਇੱਥੇ ਆ ਕੇ ਸੌਕਸ ਪਾਉਣੇ ਤਾਂ ਬਹੁਤ ਇਸ ਅਨਥਿੰਕਬਲ ਪੀਪਲ ਇਸ. ਜਦੋਂ ਇਹ ਗੁਰਦੁਆਰਾ ਕੰਪਾਊਂਡ ਕੰਪਲੈਕਸ ਵਿੱਚ ਐਂਟਰ ਕਰਦੇ ਸੀ, ਉਹ ਬਾਹਰੋਂ ਬਾਹਰੋਂ ਜੁੱਤੀ ਵੀ ਬਾਹਰ ਲਾਉਂਦੇ ਹੁੰਦੇ ਸੀ. ਸਾਡੇ ਹੁਣ ਜੋੜੇ ਅੰਦਰ ਲਾਉਂਦੇ, ਨੋਟ ਕਰੋ, ਇੰਡੀਆ ਦੇ ਗੁਰਦੁਆਰੇ ਜੋੜੇ ਅੰਦਰ ਨਹੀਂ ਹੁੰਦੇ, ਬਾਹਰ ਬਣੇ ਹੁੰਦੇ ਆ. ਇਸ ਆਊਟਸਾਈਡ ਦੇ ਬਿਲਡਿੰਗ ਕਿੱਦਾਂ ਬਣਿਆ ਹੁੰਦਾ, ਪਰ ਇਹ ਹੌਲੀ ਹੌਲੀ ਸਾਡੇ ਅੰਦਰ. ਟੋਇਲਟ ਵੀ ਨਹੀਂ ਅੰਦਰ ਹੁੰਦੇ ਸੀ, ਟੋਇਲਟ ਵੀ ਬਾਹਰ ਹੁੰਦੇ ਸੀ. ਸੋ ਇਹ ਹੌਲੀ ਹੌਲੀ. ਅੱਛਾ, ਕਦੀ ਹੈਂਡਸ ਅਪ ਜੇ ਤੁਹਾਡੇ ਮੰਮੀ ਨੇ, ਤੁਹਾਡੀ ਗ੍ਰੈਂਡ ਮਦਰ, ਦਾਦੀ ਨੇ ਜਾਂ ਨਾਨੀ ਨੇ ਤੁਹਾਨੂੰ ਕਦੀ ਕਿਹਾ ਵੀ ਜਰਾਬਾ ਕੇ ਬੈੱਡ 'ਤੇ ਨਹੀਂ ਚੜ੍ਹਨਾ, ਮੰਜੇ 'ਤੇ ਨਹੀਂ ਚੜ੍ਹਨਾ? ਕਿਹਾ ਕਦੇ ਕਿਸੇ ਨੇ ਤੁਹਾਨੂੰ? ਕਿਹਾ ਆ. ਅੱਛਾ, ਵੈਰੀ ਗੁੱਡ. ਸਿਆਣੀਆਂ ਤੁਹਾਡੀਆਂ ਮੰਮੀਆਂ, ਤੁਹਾਡੇ ਦਾਦੀਆਂ ਨਾਨੀ, ਵੈਰੀ ਗੁੱਡ. ਇੰਡੀਆ ਵਿੱਚ ਇਹ ਜਿਹੜਾ ਅਸੀਂ ਬਜ਼ੁਰਗਾਂ ਨਾਲ ਗੱਲ ਕਰਦੇ, ਕਹਿੰਦੇ ਕੋਮਨ ਸੈਂਸ ਸੀ ਅਤੇ ਸਾਨੂੰ ਦੱਸਿਆ ਜਾਂਦਾ ਸੀ, ਪੁੱਤ ਕਦੀ ਵੀ ਜਰਾਬ ਪਾ ਕੇ ਵੈਰਿੰਗ ਸੌਕਸ ਮੰਜੇ 'ਤੇ ਨਹੀਂ ਚੜ੍ਹਨਾ. ਜਿੰਨਾ ਬੱਗਿਆ ਹੁਣ ਤਾਂ ਮੰਜਾ, ਮੰਜਾ ਕੀ ਸੀ? ਮੰਜਾ ਸੋਫਾ ਵੀ ਸੀ, ਮੰਜਾ ਬੈੱਡ ਵੀ ਸੀ, ਬਹਿਣਾ ਵੀ ਹੁੰਦਾ ਸੀ ਉੱਥੇ, ਸੋਣਾ ਵੀ ਹੁੰਦਾ ਸੀ. ਵਾਈ? ਬਿਕੋਜ਼ ਸੌਕਸ ਹੁੰਦੀਆਂ ਡਰਟੀ. ਐਂਡ ਵੇਅਰ ਯੂ ਸਲੀਪਿੰਗ, ਜਿੱਥੇ ਤੁਸੀਂ ਸੋਣਾ, ਇੰਨੀ ਰਿਸਪੈਕਟ ਉਸ ਜਗ੍ਹਾ ਦੀ ਹੋਵੇ, ਵੇਅਰ ਯੂ ਸਲੀਪਿੰਗ, ਡੀਸੈਂਸੀ ਹੋਵੇ, ਅਤੇ ਤੁਸੀਂ ਗੰਦੀ ਜਰਾਬ ਪਾ ਕੇ ਬੈੱਡ 'ਤੇ ਨਹੀਂ ਆਉਣਾ. ਮੇਕ ਸੈਂਸ? ਓਕੇ. ਹੁਣ ਮੈਂ ਕਿਸੇ ਗੁਰਦੁਆਰੇ ਗਿਆ, ਕੀਰਤਨ ਨੇ ਸੱਦਿਆ, ਉਹਨਾਂ ਨੇ ਸਿਮਰਨ ਜਾਪ ਸੀ. ਇਹ ਵਾਜ਼ ਲਾਸਟ ਇਹ ਵੀਕ ਨਹੀਂ, ਜਿਹੜੇ ਉੱਥੋਂ ਪਹਿਲਾਂ ਰਫਲੀ 2 weeks, ਜਦੋਂ ਹੀਟ ਵੇਵ ਆਇਆ ਸੀ, 38 degrees ਹੋ ਗਏ ਸੀ ਬਰਮਿੰਗਮ ਵਿੱਚ, ਠੀਕ ਹੈ ਜੀ, 38 degrees, ਇੰਨੀ ਗਰਮੀ ਨਹੀਂ. ਦੈਟ ਡੇ ਮੈਂ ਸੈਂਡਲ ਪਾ ਕੇ ਕੰਮ 'ਤੇ ਚੱਲ ਗਿਆ. ਮੈਂ ਜਾ ਕੇ, ਮੈਨੂੰ ਮੁੰਡਾ ਕੇ ਪ੍ਰਿਜ਼ਨਰ ਕਹਿੰਦਾ, ਗਿਆਨੀ ਜੀ ਤੁਸੀਂ ਸੈਂਡਲ ਪਾ ਸਕਦੇ? ਮੈਂ ਕਹਿ ਰਿਹਾ ਵੀ ਰੱਖ, ਮੇਰਾ ਤਾਂ ਦਿਮਾਗ ਹੀ ਨਹੀਂ ਸੋਚਿਆ. ਇੰਨੀ ਗਰਮੀ ਸੀ, ਮੈਂ ਕਿਹਾ ਜੋੜੇ ਜ਼ਰੂਰੀ ਪਾਉਣੇ ਆ. ਮੈਂ ਕਿਹਾ ਫਬਲੀ ਨੋ, ਆਈ ਡੋਂਟ ਥਿੰਕ ਵੀ ਇਸ ਪਰਸਨ. ਮੈਂ ਕਿਹਾ ਡੋਂਟ ਥਿੰਕ ਸੋ. ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਦੱਬੀ ਜਾਓ. ਬਾਹਰ ਵੀ ਮੈਂ ਲੋਕੀ ਕਿਸੇ ਨੇ ਸ਼ੋਰਟਸ ਪਾਏ, ਕਿਸੇ ਨੇ ਬਣਾਉਣਾ ਅੱਧੀਆਂ ਬਣਾਈਆਂ ਹਾਫ, ਮਤਲਬ ਐਵਰੀ ਵਾਜ਼ ਡਰੈਸਿੰਗ ਡਾਊਨ, ਡਰੈਸ ਡਾਊਨ ਕੀਤਾ, ਇੰਨੀ ਗਰਮੀ ਸੀ. ਪਰ ਮੈਂ ਕਿਹਾ ਧਾਨਿਆ ਪੰਜਾਬੀ, ਦੁਨੀਆ ਡਰੈਸ ਡਾਊਨ ਕਰ ਰਹੀ ਹੈ ਮੇਰੇ ਵਰਗੇ, ਜੇ ਚੱਪਲ ਮੈਂ ਕਿੰਨੇ ਗੋਰ ਵੀ ਦੇਖ ਕੇ ਚੱਪਲਾਂ ਪਾਈਆਂ, ਅਤੇ ਗਰਮੀ ਆ, ਤਾਂ ਪੰਜਾਬੀ ਉਹਨੇ ਜਰਾਬਾ ਪਾ ਕੇ ਗੁਰਦੁਆਰੇ ਆਏ ਹੀਟ ਵੇਵ ਦੇ ਵਿੱਚ, ਹੀਟ ਵੇਵ. ਅੱਛਾ, ਮੈਂ ਕੁਝ ਸ਼ੇਅਰ ਕਰਨ ਲੱਗਾ ਤੁਹਾਡੇ ਨਾਲ. ਇੰਡੀਪੈਂਡੈਂਟ ਨਿਊਜ਼ ਪੇਪਰ ਇਹ ਹੈਗਾ, ਅਤੇ ਨੋਟ ਕਰੋ, ਡੇਟ ਨੋਟ ਕਰਿਓ, ਇਸ ਸੈਟਰਡੇ 28th March 2026 ਇਹ ਆਰਟੀਕਲ ਆ, ਕੁਝ ਮਹੀਨੇ ਪੁਰਾਣੀ ਆਰਟੀਕਲ ਆ. ਅੱਛਾ, ਆਈ ਐਮ ਅ ਮਾਈਕਰੋਬਾਇਓਲੋਜਿਸਟ, ਆਮ ਰੀਡਿੰਗ ਦਾ ਆਰਟੀਕਲ. ਆਈ ਐਮ ਅ ਮਾਈਕਰੋਬਾਇਓਲੋਜਿਸਟ, ਦੇਰ ਇਜ਼ ਵਨ ਪੀਸ ਆਫ ਕਲੋਥਿੰਗ ਯੂ ਸ਼ੁੱਡ ਨੈਵਰ ਰੀਵੇਅਰ. ਇਹ ਸਾਇੰਟਿਸਟ ਆ, ਇੰਗਲਿਸ਼ ਲੇਡੀ, ਸ਼ੀ ਇਜ਼ ਰਾਈਟਿੰਗ ਇਨ ਦਾ ਨਿਊਜ਼ ਪੇਪਰ. ਉਹ ਕਹਿੰਦੀ ਇੱਕ ਚੀਜ਼ ਆ ਜਦੋਂ ਕਦੀ ਵੀ ਤੁਹਾਨੂੰ ਨਹੀਂ ਪੁਰਾਣੀ ਹੋ ਕੇ ਮੁੜ ਦੁਬਾਰਾ ਨਹੀਂ ਪਾਉਣੀ ਚਾਹੀਦੀ ਧੋਣ ਤੋਂ ਬਗੈਰ, ਉਹ ਹੈਗੇ ਆਪਣੇ ਆ ਜਰਾਬਾਂ. ਯੂ ਟੇਕ ਯੋਰ ਜੈਕਟ ਆਫ, ਯੂ ਕੈਨ ਪੁੱਟ ਇਟ ਔਨ ਦਾ ਨੈਕਸਟ ਡੇ. ਜਰਾਬ ਜਿਹੜੀ ਆ, ਯੂ ਟੇਕ ਆਫ, ਨੈਕਸਟ ਡੇ ਯੂ ਡੋਂਟ ਵੇਅਰ ਦਾ ਸੇਮ ਸੌਕਸ, ਠੀਕ ਹੈ ਜੀ. ਐਂਡ ਉਹ ਆਰਟੀਕਲ 'ਚ ਲਿਖਦੀ ਆ,
ਤੁਹਾਡਾ ਜਿਹੜੇ ਤੁਹਾਡੇ ਸੌਕਸ ਆ ਤੇ ਜਰਮਸ ਆ, ਇਟ ਹੈਜ਼ ਮੋਰ ਜਰਮਸ ਦੈਨ ਅ ਕੋਕਰੋਚ ਵਿਚ ਹੈਜ਼ ਬੀਨ ਸਿਟਿੰਗ ਔਨ ਫੀਸਿਸ। ਕੋਕਰੋਚ ਜੋ ਮਲ ਮੂਤਰ ਦੇ ਉੱਪਰ ਬੈਠਾ ਹੈ, ਇਹਦੇ ਨਾਲ ਬਰਾਬਰ ਤੁਹਾਡੇ ਸੌਕਸ ਆ ਤੇ ਜਰਮਸ ਆ। ਉਹਦੇ 'ਚ ਨੋਟ ਵੀ ਕੀਤਾ ਆ, ਇਹ ਤਾਂ ਨੋਟ ਕਰਿਓ, ਸੌਕਸ ਹੈਡ ਪਤਾ ਪੜ ਹੁੰਦਾ ਇਹ 'ਚ ਸ਼ੋਅ ਪੇਪਰ ਆ, socks had between 8 to 9 million bacteria per sample. 8 to 9 million bacteria socks ate jadon t-shirt check kiti ut 83,000, matlab many million more germs ya jire jaraba ya ohne paseena de tore pairan nu, your feet get sweaty, where they sweat you gonna get more germs, ut germs ja de aage. So is this a nice sight to come to gurdwara? ਹੁਣ ਜਿਹੜੇ ਬੰਦੇ ਨੇ ਪਾਈ ਉਹਨੂੰ ਤਾਂ ਪਤਾ ਨਹੀਂ ਲੱਗਦਾ, ਮੈਂ ਦੱਸਾਂ ਕਿੱਦਾਂ, ਆਹ ਮੈਂ ਫੋਟੋ ਦਿਖਾਉਣ ਲੱਗਾ, ਤੁਹਾਨੂੰ ਲੱਗਦਾ ਬਾਬਾ ਜੀ ਨੂੰ ਪਤਾ ਮੇਰੇ ਜਰਾਬਾਂ 'ਤੇ ਕੀ ਲੱਗਾ? ਮੈਂ ਪੁੱਛਿਆ ਬਾਬਾ ਜੀ ਤੁਹਾਡੇ ਜਰਾਬਾਂ ਕਿਹੜੇ ਰੰਗ ਦੇ? ਵੱਖ ਲੜਾਈ ਉਹ ਜਰਾਬ ਵਿੱਚ ਵੇਖ ਬਾਬਾ ਜੀ ਉਸੇ ਵਾਈਟ, ਇਹ ਲੱਗਦੀਆਂ ਵਾਈਟ ਜਰਾਬਾਂ? ਮੈਨੂੰ ਤਾਂ ਪਤਾ ਲੱਗਿਆ ਬਾਬਾ ਜੀ ਛੋਲੇ ਭਟੂਰੇ ਕਰਦੇ, ਪਤਾ ਲੱਗ ਐਕਚੁਲੀ ਜਿਹੜੇ ਪ੍ਰੋਗਰਾਮ ਮੈਂ ਗਿਆ ਸੀ ਉੱਥੇ ਵਾਕਈ ਛੋਲੇ ਭਟੂਰੇ ਹੈਗੇ ਸੀ। ਸੋ ਦਿਸ ਇਜ਼ ਨੋਟ ਅ ਨਾਈਸ ਵੇ ਟੂ ਕਮ ਟੂ ਗੁਰਦੁਆਰਾ। ਜਿਹੜੇ ਮੁਸਲਮਾਨ ਨੇ ਬਹੁਤ ਸੋਹਣਾ ਸਿਸਟਮ ਆ, ਦੇ ਗੋ ਟੂ ਮੋਸ, ਦੇ ਗੋ ਪ੍ਰੇ, ਉਹ ਪਹਿਲਾਂ ਵਜ਼ੂ ਕਰਦੇ, ਵਜ਼ੂ ਮੀਨ ਦੇ ਹੈਵ ਅ ਵਾਸ਼, ਆਪਣੇ ਪੈਰ ਵੀ ਧੋਂਦੇ ਆ, ਫੇਸ ਵੀ ਧੋਂਦੇ ਆ, ਹੈਂਡਸ ਵੀ ਵਾਸ਼ ਕਰਦੇ ਆ। ਉਹ 'ਚ ਕੀ ਆ, ਦੇ ਫਿਊ ਫਰੈਸ਼ ਐਂਡ ਦੇ ਦਿਸ ਪਲੇਸ ਇਜ਼ ਅ ਸਪੈਸ਼ਲ ਪਲੇਸ, ਜੋ ਤੁਸੀਂ ਭਾਵਨਾ ਰੱਖੋਗੇ ਉਹ ਤੁਹਾਨੂੰ ਮਿਲੂਗਾ, ਭਾਵਨਾ ਨੂੰ ਭਾਗ ਮਿਲਦੇ। ਚਲੋ ਨੈਕਸਟ ਕਰਦੇ ਆ, 1870 ਕਿਹੜੀ ਡੇਟ, ਇਹ ਬੰਦਾ ਹੈਗਾ ਆ ਡਾਕਟਰ ਅਰਨਸਟ ਟਰੰਪ, ਹੈਵ ਯੂ ਹਰਡ ਆਫ ਹਿਮ? ਡੋਨਲਡ ਟਰੰਪ ਦਾ ਨਹੀਂ ਰਿਸ਼ਤੇਦਾਰ, ਇਹ ਅਰਨਸਟ ਟਰੰਪ ਆ, ਹੀ ਇਜ਼ ਫਰਮ ਜਰਮਨੀ, ਕਿਹੜੀ ਕੰਟਰੀ, ਜਰਮਨੀ। ਇਹ ਹੈਗਾ ਕ੍ਰਿਸਚਨ ਪ੍ਰੀਚਰ ਆ, ਮਿਸ਼ਨਰੀ ਆ, ਹੀ ਇਜ਼ ਏ ਟੀਚਰ ਆਫ ਕ੍ਰਿਸਚੈਨਿਟੀ, ਵਾਂਟਸ ਟੈਲ ਪੀਪਲ ਟੂ ਬਿਕਮ ਕ੍ਰਿਸਚਨ। ਇਹ ਪੰਜਾਬ ਆਇਆ ਫਰੋਮ 1870 ਟੂ 1876, 6 ਸਾਲ ਆਏ ਉਹਨੇ, 6 ਈਅਰਸ। ਉਹਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਟ੍ਰਾਂਸਲੇਸ਼ਨ ਕੀਤੀ, ਫਸਟ ਐਵਰ, ਪਹਿਲਾ ਤਰਜਮਾ ਗੁਰੂ ਗ੍ਰੰਥ ਸਾਹਿਬ ਦਾ, ਫਸਟ ਟ੍ਰਾਂਸਲੇਸ਼ਨ ਆਫ ਇਨ ਗੁਰੂ ਗ੍ਰੰਥ ਸਾਹਿਬ ਇਨ ਇੰਗਲਿਸ਼ ਵਾਜ਼ ਡਨ ਬਾਏ ਦਿਸ ਮੈਨ। ਪਰ ਹੀ ਉਹਨੇ ਵੀ ਮਰਿਆਦਾ ਚੈਲੰਜ ਕੀਤੀ, ਗੁਰੂ ਨਾਨਕ ਦੀ ਘਰ ਦੀ ਮਰਿਆਦਾ, ਦ ਸਿਸਟਮ, ਦ ਰੂਲਸ ਆਫ ਗੁਰੂ ਸਾਹਿਬ ਹੀ ਚੈਲੰਜ। He went to the Darbar Sahib and said, I need two translations. Unnu ki chahida? Hanji? Unnu English karna, but to write Guru Granth Sahib in English, he needs what first? He needs Guru Granth Sahib ji. Pahla Guru Granth Sahib dekhuga ta translate karuga. Oh, Sri Darbar Sahib gaye te kade minnu Guru Granth Sahib da swaroop chahida. Unnu idda Guru Granth Sahib da swaroop leke gaya. In the hands like this. Idda leke gaya, like a book. ਬਾਅਦ ਵਿੱਚ ਉਹਨੇ ਕੀ ਕੀਤਾ, ਆਪਣੇ ਆਫਿਸ ਵਿੱਚ ਲੈ ਗਿਆ, ਇੱਕ ਹੱਥ ਵਿੱਚ ਸਿਗਾਰ ਸਮੋਕਿੰਗ, ਅਤੇ ਦੂਜੇ ਗੁਰੂ ਗ੍ਰੰਥ ਸਾਹਿਬ ਜੀ ਐਜ਼ ਅ ਬੁੱਕ ਰੱਖ ਕੇ ਤਾਂ ਟ੍ਰਾਂਸਲੇਟਿੰਗ ਕੀਤੀ। ਉਹ ਕਹਿੰਦਾ ਕੌਣ ਹੈ ਮੈਨੂੰ ਰੁਕਣ ਵਾਲਾ, ਹੂ ਇਜ਼ ਗੋਇੰਗ ਟੂ ਸਟੌਪ ਮੀ, ਆਈ ਡੂ ਵਾਟ ਆਈ ਵਾਂਟ। ਇਹ ਸੀ ਫੋਰਥ ਐਗਜ਼ਾਮਪਲ। ਗੁਰੂ ਨਾਨਕ ਦੇਵ ਜੀ ਦਾ ਨਹੀਂ ਜਿਹੜਾ ਫੈਮਿਲੀ ਸਰਨੇਮ ਆ, ਜਿਹਨਾਂ ਉਹਨਾਂ ਦੇ ਲੀਨੀਏਜ ਆ, ਉਹਨਾਂ ਦੀ ਲਾਈਨ ਆ, ਉਹ ਹੈਗੀ ਆ, ਹਾਂਜੀ, ਬੇਦੀ, ਬੇਦੀ ਫੈਮਿਲੀ। ਅਸੀਂ ਉਹ ਤਾਂ ਉਹਨਾਂ ਦੇ ਫਿਜ਼ੀਕਲ ਬਾਡੀ ਦੀ, ਜਿਹੜੇ ਉਹਨਾਂ ਦੇ ਸਰੀਰ ਨਾਲ ਸੰਬੰਧਿਤ, ਵਸ ਰਿਲੇਟਡ ਟੂ ਦੈ ਫਿਜ਼ੀਕਲ ਬਾਡੀ, ਜਿਹੜਾ ਗੁਰੂ ਆ ਇਜ਼ ਬਿਯੋਂਡ ਫਿਜ਼ੀਕਲ ਬਾਡੀ। ਸੋ ਚਲੋ ਉਹਨਾਂ ਦੇ ਫੈਮਿਲੀ ਹਿਸਟਰੀ ਆਫ ਦਾ ਬਾਡੀ ਆ, ਅਸੀਂ ਉਹਨਾਂ ਦੇ ਉੱਦਾਂ ਬੱਚੇ ਆ। ਤਾਂ ਉਹਨਾਂ ਦੇ ਫੈਮਿਲੀ ਲਾਈਨ ਦੇ ਵਿੱਚ ਇੱਕ ਸੀ ਬਾਬਾ ਖੇਮ ਸਿੰਘ ਬੇਦੀ, ਬਾਬਾ ਖੇਮ ਸਿੰਘ ਬੇਦੀ, ਇਹ ਉਹਨਾਂ ਦੀ ਰੀਅਲ ਫੋਟੋ ਦੇ ਹਿਸਾਬ ਨਾਲ ਬਣੀ ਹੈ। ਬਾਬਾ ਖੇਮ ਸਿੰਘ ਬੇਦੀ, ਉਹ ਕਹਿੰਦੇ ਆਈ ਐਮ ਦ ਐਨਸੈਸਟਰ ਆਫ ਗੁਰੂ ਨਾਨਕ ਦੇਵ ਜੀ, ਮੈਂ ਗੁਰੂ ਨਾਨਕ ਦੀ ਫੈਮਿਲੀ ਵਿੱਚੋਂ, ਬਲੱਡ ਲਾਈਨ ਵਿੱਚੋਂ ਆ, ਸੋ ਆਈ ਐਮ ਸਪੈਸ਼ਲ, ਆਈ ਐਮ ਵੀ ਆਈ ਪੀ, ਇੰਪੋਰਟੈਂਟ ਪਰਸਨ। ਸੋ ਵੈਨ ਹੀ ਵੁੱਡ ਗੋ ਟੂ ਦਰਬਾਰ ਸਾਹਿਬ, ਇਹ ਗਦੇਲੇ 'ਤੇ ਬਹਿੰਦੇ ਹੁੰਦੇ ਸੀ, ਸੀਟ 'ਤੇ ਬਹਿੰਦੇ ਹੁੰਦੇ ਸੀ, ਯੂਡ ਸਿਟ ਔਨ ਅ ਸੀਟ ਨੈਕਸਟ ਟੂ ਗੁਰੂ ਗ੍ਰੰਥ ਸਾਹਿਬ ਜੀ, ਅਲਾਊਡ। ਪਰ ਕਹਿੰਦਾ ਕੌਣ ਹੈ ਰੁਕਣ ਵਾਲਾ, ਇਮੈਜਿਨ ਮੈਂ ਸੋਫਾ ਲੈ ਕੇ ਬਹਿ ਜਾ, ਮੈਂ ਕਿਤੇ ਗੁਰਦੁਆਰੇ ਗਿਆ ਸੀ ਨਾ ਲਵਾਂ, ਮੈਂ ਸਟੇਜ 'ਤੇ ਬੈਠੇ ਅਤੇ ਸਾਹਮਣੇ ਸੋਫਾ, ਪਤਾ ਨਹੀਂ ਤੁਸੀਂ ਕਿਹਨੇ ਗਿਆ ਸੀ ਗੁਰਦੁਆਰੇ, ਸੋਫਾ ਜਿੱਦਾਂ ਜਿੱਦਾਂ ਨਹੀਂ ਸੋਫਾ, ਬੰਦਾ ਖੁੱਭ ਜਾਂਦਾ, ਬੰਦਾ ਬਹਿ ਕੇ ਬੰਦਾ ਰਿਲੈਕਸ ਹੋ ਕੇ
ਕੇ ਬੰਦਾ ਨਿੰਨੀ ਟਾਈਮ ਹੀ ਹੋਣੀ ਉੱਥੇ ਆ ਕੇ ਬਹਿ ਕੇ, ਉੱਥੇ ਯੰਗ ਬੰਦੇ ਤੁਹਾਡੇ ਵਰਗੇ ਉੱਥੇ ਬੈਠੇ, ਮੈਂ ਸੋਚਿਆ ਵੀ ਸੌਣ ਆਏ ਆ ਅਤੇ ਜਾ ਕੇ ਕੁਛ ਇੱਥੇ ਸਿੱਖਣ ਆਏ ਆ। ਸੋ ਇੱਦਾਂ ਇਹ ਇਹ ਪਤਾ ਕੌਣ ਰੋਕਣ ਆਇਆ ਸੀ, ਵੱਡਿਆਂ ਨੂੰ ਪਤਾ ਕੌਣ ਰੋਕਣ ਆਇਆ ਸੀ, ਭਾਈ ਸਾਹਿਬ ਪਤਾ, ਗਿਆਨੀ ਦਿੱਤ ਸਿੰਘ ਪ੍ਰੋਫੈਸਰ ਗੁਰਮੁਖ ਸਿੰਘ, ਦੋ ਜਣੇ ਸੀ। ਬਾਬਾ ਖੇਮ ਸਿੰਘ ਬੇਦੀ ਦਾ ਗਵਰਨਮੈਂਟ ਸਪੋਰਟਡ ਹੈ, ਬ੍ਰਿਟਿਸ਼ ਗਵਰਨਮੈਂਟ ਇਹਨੂੰ ਸਪੋਰਟ ਕਰਦੀ ਸੀ, ਦੱਸ ਵਾਈ ਇਜ਼ ਫੇਲਸ, ਕੋਈ ਮੈਨੂੰ ਕੋਈ ਰੁਕਣ ਵਾਲਾ ਕੌਣ ਹੈ। ਦੋ ਸਿੰਘ ਸੀ, ਕਹਿੰਦੇ ਦਿਸ ਇਜ਼ ਨੋਟ ਰਾਈਟ, ਬਾਬਾ ਜੀ ਤੁਸੀਂ ਸੀਟ 'ਤੇ ਬਹਿ ਨਹੀਂ ਸਕਦੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ। ਕਹਿੰਦੇ ਤੂੰ ਕੌਣ ਹੈ ਰੁਕਣ ਵਾਲਾ, ਦੋ ਜਣੇ ਕੀ ਕਰ ਲੈਂਦੇ। ਇੱਕ ਦਿਨ ਇੱਦਾਂ ਆਇਆ ਕਿ ਗਿਆਨੀ ਦਿੱਤ ਸਿੰਘ ਪ੍ਰੋਫੈਸਰ ਗੁਰਮੁਖ ਸਿੰਘ ਉਹਦਾ ਸੀਟ ਲੈ ਕੇ ਨਹੀਂ ਚੁੱਕ ਕੇ ਸਰੋਵਰ 'ਚ ਸੁੱਟ ਦਿੱਤਾ। ਮਤਲਬ ਹੁਣ ਚੁੱਕ ਕੇ ਬਾਹਰ ਲੈ ਕੇ ਜਾਣ 'ਚ ਕੋਈ ਰੋਕ ਵੀ ਸਕਦਾ, ਕਹਿੰਦੇ ਪਹਿਲਾਂ ਹੀ ਸਰੋਵਰ 'ਚ ਸੁੱਟ ਦਿੱਤਾ। ਕਹਿੰਦੇ ਕੀ ਕਰ ਲੂਗਾ, ਹਾਂਜੀ ਇਨ ਸਰੋਵਰ ਹੀ ਥਰੂ ਦਾ ਸੀਟ ਇਨ ਟੂ ਦਾ ਪੂਲ ਇਨ ਟੂ ਦਾ ਸਰੋਵਰ। ਨਹੀਂ ਉਹ ਤਾਂ ਦਿੱਤਾ, ਉਹ ਇਸ ਕਰਕੇ ਕੀਤਾ ਸੀ ਸਾਊਦੀ ਡਿਜ਼ਨ ਸਿੱਧਾ ਬਾਅਦ ਜਦੋਂ ਕੱਢ ਕੇ ਤੁਹਾਨੂੰ ਦਿੱਤਾ। ਸੋ ਇਹ ਸੀ ਇਹ ਗਿਆਨੀ ਦਿੱਤ ਸਿੰਘ ਪ੍ਰੋਫੈਸਰ ਗੁਰਮੁਖ ਸਿੰਘ ਰਿਸਪੋਂਡਡ ਟੂ ਦਾ ਚੈਲੇਂਜ। ਫਿਰ ਲਾਸਟ ਵਨ, ਦਿਸ ਇਜ਼ 1984, ਕਿਹੜੀ ਡੇਟ ਆ? ਅੱਛਾ ਇੱਥੇ ਕੀ ਨੋਟ ਕੀਤਾ, ਇਹ ਪਹਿਲੀ ਗੱਲ ਪਤਾ ਲੱਗਾ ਵੈ ਇਹ ਕਿਹਦੀ ਜਗ੍ਹਾ 'ਤੇ ਟੈਂਕ ਆ, ਵੈਰ ਇਜ਼ ਦਿਸ, ਪਰਕਰਮਾ ਵਿੱਚ ਇਨਸਾਈਡ ਇਹ ਨਹੀਂ ਨੋਟ ਕਰਿਓ, ਖੁੰਜੇ ਦੇ ਵਿੱਚ ਸ਼ਬੀਰ ਲੱਗੀ ਹੁੰਦੀ ਸੀ, ਦਿਸ ਇਜ਼ ਵੈ ਵੈ ਪੀਪਲ ਹੈਵ ਵੋਟਡ ਇਨ ਦਾ ਕੋਰਨਰਸ, ਉਹਨਾਂ ਨੇ ਏਰੀਆ ਲਿਖੇ ਹੁੰਦੇ ਪਾਣੀ ਪੀਣ ਵਾਸਤੇ। ਸੋ ਇਮੈਜਿਨ ਦਾ ਜਿਹੜੇ ਖੁੰਜੇ ਦੇ ਵਿੱਚ ਇੱਥੇ ਖੁੰਜੇ 'ਚ ਇਹ ਇਹ ਨੋਟ ਕਰਿਓ, ਟੈਂਕ ਅਤੇ ਟਾਇਰ ਜਿਹੜੇ ਫਲੈਟ ਹੋ ਗਏ ਆ ਬਾਬਾ ਦੀਪ ਸਿੰਘ ਦੀ ਜਗ੍ਹਾ ਤੋਂ ਪਹਿਲਾਂ। ਐਨੀਵੇ ਇਹਦੇ ਵਿੱਚ ਇੱਕ ਚੀਜ਼ ਆ ਨੋਟ ਕੀਤੀ ਆ, ਮਰਿਆਦਾ ਗੁਰੂਸ ਗੁਰਦੁਆਰਾ ਡੇਜੀਬੋਜ਼ ਇੱਦਾਂ ਨਹੀਂ ਬਹਿਣਾ, ਹਾਂਜੀ ਕੀ ਆ ਸ਼ੂਜ਼, ਇਹਨਾਂ ਨੇ ਸ਼ੂਜ਼ ਪਾਏ ਆ, ਹੁਣ ਤੁਹਾਡੇ ਤੋਂ ਗੁਰਦੁਆਰੇ ਬਾਕੀ ਗੁਰ ਮੈਂ ਪਤਾ ਭਾਈ ਸਾਹਿਬ ਨੂੰ ਕਹਿੰਦੇ ਤੇ ਜੋੜੇ ਪਾ ਕੇ ਕੋਈ ਆਉਂਦਾ ਨਹੀਂ ਲੰਗਰ, ਭਾਈ ਸਾਹਿਬ ਪਤਾ ਪ੍ਰੋਬਲਮ ਕੀ ਆ, ਇੱਥੋਂ ਕੋਈ ਚੱਲ ਜਾਵੇ ਡਰ ਵੀ ਗੁਰਦੁਆਰੇ ਤੋਂ, ਕੋਈ ਚੱਲ ਜਾਵੇ ਹੋਰ ਕਿਸੇ ਗੁਰਦੁਆਰੇ, ਮੈਂ ਚਲੋ ਨਾਂ ਨਹੀਂ ਲੈਂਦਾ ਗੁਰਦੁਆਰਿਆਂ ਦਾ, ਕੋਈ ਹੋਇਆ ਮੈਨੂੰ ਇੱਦਾਂ, ਮੈਂ ਦੇਖਿਆ ਕਿਸੇ ਨੇ, ਉਹਨੇ ਦੇਖੇ ਸਾਰੇ ਸ਼ੂਜ਼ ਪਾ ਕੇ ਲੰਗਰ ਹਾਲ 'ਚ ਜਾ ਰਹੇ ਆ, ਰਿਸ਼ਤੇਦਾਰ ਵੀ ਕਹਿੰਦੇ ਅੱਜ ਭਾਅ ਜੀ, ਤਾਂ ਕਈ ਬਿਨਾਂ ਸੋਚੇ ਚੱਲ ਜਾਂਦੇ। ਹਾਂਜੀ ਰਾਜਨ, ਹਾਂਜੀ ਸਾਡਰੀ ਕੜੇ ਬਾਰੇ ਵੀ ਹੈ ਕਿ ਸੀ, ਸਮ ਪੀਪਲ ਸੈਲ ਦ ਰਿਲੀਜਨ ਵੈਰੀ ਚੀਪਲੀ ਅਨਫੋਰਚੁਨੇਟਲੀ। ਹੁਣ ਇਹ ਗੱਲ ਹੈ ਜੀ, ਹੋ ਸਕਦਾ ਤੁਸੀਂ ਕਿਸੇ ਗੁਰਦੁਆਰੇ ਜਾਓ, ਮਾਫ ਕਰਨਾ ਜੇ ਕੋਈ ਸੁਣਦਾ ਹੋਵੇ, ਇੱਕ ਲਿਮਿੰਗਟਨ ਗੁਰਦੁਆਰੇ ਆ, ਸ਼ੂਜ਼ ਪਾ ਕੇ ਅੰਦਰ ਜਾਂਦੇ ਆ। ਸਾਊਥ ਹੰਟ ਮੈਂ ਗੁਰਦੁਆਰੇ ਗਿਆ, ਮੈਂ ਪਾਰਕ ਕੀਤਾ, ਮੈਂ ਗੁਰਦੁਆਰੇ ਅੰਦਰ ਮੈਂ ਤਾਂ ਮੈਨੂੰ ਗਿਆਨੀ ਜੀ ਬਾਹਰ ਆ ਗਏ ਉਸ ਸਮੇਂ, ਜਿੱਥੇ ਹੁਣ ਚੇਂਜ ਹੋਏ ਆ, ਅਤੇ ਮੈਨੂੰ ਕਹਿੰਦੇ ਫਤਿਹ ਬੁਲਾਈ ਅਤੇ ਕਹਿੰਦੇ ਆ ਜਾਓ ਅੰਦਰ, ਤਾਂ ਇਸ ਸਾਈਡ ਐਂਟਰੈਂਸ ਦ ਇਨ ਸਾਈਡ ਦੀ ਬਿਲਡਿੰਗ, ਮੈਂ ਕਿਹਾ ਚਲੋ ਸ਼ੋਰਟਕੱਟ ਹੈ, ਮੈਂ ਅੰਦਰ ਚੱਲ ਗਿਆ। ਜਦੋਂ ਮੈਂ ਅੰਦਰ ਵਰਿਆ ਅਤੇ ਉਹ ਸੀ ਲੰਗਰ ਹੋਲ, ਮੈਂ ਕਿਹਾ ਮਾਈ ਗੋਡ ਦਾ ਲੰਗਰ ਹੋਲ, ਮੈਂ ਸ਼ੂ ਪਾਏ ਆ, ਮੈਂ ਕਿਹਾ ਬਾਬਾ ਜੀ ਮੈਂ ਇੱਥੇ ਸ਼ੂ ਲਾ ਲਵਾਂ, ਨਹੀਂ ਆ ਜਾਓ ਕੋਈ ਡੱਗ ਜਾਓ, ਮੈਂ ਕਿਹਾ ਰੱਬ ਹੀ ਰੱਖ, ਤੁਸੀਂ ਆਪਣੇ ਘਰ ਦੇ ਸ਼ੂ ਪਾਉਂਦੇ ਹੋ ਜਿੱਥੇ ਤੁਸੀਂ ਲਿਵਿੰਗ ਰੂਮ ਦੇ ਵਿੱਚ? ਥੈਂਕ ਗੋਡ, ਮੈਂ ਤਾਂ ਡਰਦਾ ਕੋਈ ਬੱਚਾ ਕਹਿੰਦਾ ਮੈਂ ਪਾਉਂਦਾ, ਪਤਾ ਨਹੀਂ ਅੱਜ ਕੱਲ੍ਹ ਕੱਲ੍ਹ 'ਚ ਵਿਚਾਰ ਰਿਹਾ। ਵੀ ਡੋਂਟ ਵੇਅਰ ਸ਼ੂਜ਼ ਇਨ ਸਾਈਡ ਆ ਓਨ ਹਾਊਸ, ਤਾਂ ਗੁਰੂ ਨਾਨਕ ਦੇ ਗੁਰਦੁਆਰੇ ਦੇ ਵਿੱਚ ਸ਼ੂ ਪਾ ਕੇ ਅੰਦਰ ਨਹੀਂ ਵੜਨਾ ਚਾਹੀਦਾ, ਲੰਗਰ ਹਾਲ ਦੇ ਵਿੱਚ ਦਰਬਾਰ ਦੇ ਵਿੱਚ। ਸੋ ਪੀਪਲ ਵੇਅਰਿੰਗ ਸ਼ੂਜ਼, ਵਾਈ? ਬਿਕੋਜ਼ ਸ਼ੂਜ਼ ਕੈਰੀ ਜਰਮਸ। ਆ ਇੱਕ ਨਿਊਜ਼ ਪੇਪਰ ਆਰਟੀਕਲ, UK ਹਾਊਸ ਆਫ ਦਾ ਰੈਗੂਲਰਲੀ ਵੇਅਰ ਸ਼ੂਜ਼ ਇਨ ਡੋਰਸ ਅਰਜ ਟੂ ਇਮੀਡੀਏਟ, ਗੋਰੇ ਕਹਿ ਰਹੇ ਆ ਸਾਇੰਟਿਸਟ, ਇੰਨੀ ਬੈਕਟੀਰੀਆ ਰਿਹਾ। ਆ ਗਾਰਡੀਅਨ ਨਿਊਜ਼ ਪੇਪਰ, ਸ਼ੂਜ਼ ਔਨ ਐਟ ਹੋਮ ਔਰ ਸ਼ੂਜ਼ ਆਫ ਇਫ ਯੂ ਕੇਅਰ ਅਬਾਊਟ ਯੂਰ ਹੈਲਥ ਇਜ਼ ਨੋ ਬ੍ਰੇਨਰ, ਜੇ ਤੁਸੀਂ ਆਪਣੇ ਸਿਹਤ ਦਾ ਖਿਆਲ ਰੱਖਣਾ, ਇਹ ਦਿਮਾਗ ਤੋਂ ਸੋਚਣ ਦੀ ਕੋਈ ਨਹੀਂ, ਸ਼ੂਜ਼ ਲਾ ਦਿਓ, ਆਹ ਚੀਜ਼ਾਂ ਤੁਹਾਡੇ ਸ਼ੂਜ਼ 'ਤੇ ਲੱਗੇ ਹੁੰਦੇ ਆ, ਫੂ ਫੀ ਕੈਮੀਕਲਸ ਥਿੰਗਸ ਵਿੱਚ ਮੇਕ ਯੂ ਇਲ ਐਂਡ ਈਵਨ ਕਿਲ ਯੂ, ਈ ਕੋਲਾਏ ਜੋ ਤੁਹਾਨੂੰ ਬੰਦਾ ਮਰ ਵੀ ਸਕਦਾ ਹੈ, ਇਹ ਤੁਹਾਡੇ ਸਾਰੇ ਸ਼ੂਜ਼ 'ਤੇ ਇੰਨਾ ਗੰਦ ਲੱਗਾ ਹੈ। ਸੋ ਵੀ ਡੋਂਟ ਵੇਅਰ ਸ਼ੂਜ਼, ਮੈਂ ਕਿਉਂ ਕਿਹਾ ਤੁਸੀਂ ਡਰ ਵੀ ਨਹੀਂ ਪਾਉਂਦੇ, ਪਰ ਹੋ ਸਕਦਾ ਤੁਸੀਂ ਦੂਜੇ ਗੁਰਦੁਆਰੇ 'ਚ, ਤੁਹਾਡੇ ਕਿਸੇ ਅਖੰਡ ਪਾਠ ਫੈਮਿਲੀ ਅਖੰਡ ਪਾਠ ਹੈ, ਸੁਖਮਨੀ ਸਾਹਿਬ ਕਿਸੇ ਦਾ ਵੈਡਿੰਗ ਆ, ਤਾਂ ਸਾਰੀ ਸੰਗਤ ਪਾ ਰਹੀ ਹੈ, ਉਹ ਐਵਰੀਬਡੀ ਐਲਸ ਇਜ਼ ਵੇਅਰਿੰਗ ਦੈਮ, ਕੀ ਤੁਸੀਂ ਫੋਲੋ ਕਰੋਗੇ? ਹਾਂਜੀ ਆ ਇਨਡੋਰ ਸਲਿਪਰਸ ਵਾਈਨ, ਅੱਛਾ
संकट वाला कहना धर्म संकट पै गया ना हम ज्यादा साडे पैर गंदे हो गए तो ज्यादा असि भी आकड़े हो के असं अंदर जाओगे कमलिया वर्गे असि लंगर शूज पा के खाओगे जी स्लिपर पुत इफ यू हैव टू वेयर स्लिपर्स फॉर कुकिंग है ना फॉर एनी पर्टिकुलर रीजन तो कुछ जे गुरुद्वारे कहें किचन स्लिपर होंगे तो वह किचन वाले ही पाने ठीक है जी किचन वाले पाने वैसे मैं चैक करता जो कौंसल नहीं पाया मैं चैक करता किस किसी ने मैंने पूछा सी पहल काउंसल द रूल रेगुलेशन आ यू ओनली हैव टू वेयर शूज इफ द फ्लोर इज स्लिपी स्लिपरी और लिखा आ इफ द फ्लोर इज नॉन स्लिप द यू हैव प्रोविजन का कोई मैट पाए आदे तो हो सकता है मैं चैट जीपीटी पाया से तो उदम मैं सर्च करता से प्लेस ऑफ वर्शिप वास्ते यहाँ मतलब भी तुम फाइन कर सकते हो सो एक हैगा एक चीज़ आ रीसेंटली अकाल तख्त साहब उन्होंने जिते भगवंत मान जो अनाउंस किए थे पंथ विरोधी गुरुदुखी आने एक होर कोई कोई अनाउंसमेंट की याद है तुम एक गुरुघर गुरुद्वारा साहब आ विनीपैग गुरुद्वारा कैनेडा पूरा ना लिया कहते सू शिकायत आया वी बी रिसीव कंपलेन्स बा गुरुद्वारा इन कैनेडा ठीक है जी तो वह कहते कमेटी जी तनखाही है दी इज द कमेटी आर डिकलेयर्ड एज अफेंडर्स एज गिल्टी ऑफ रोंग डूइंग और एक शिकायत भाई साहब जी जो जथेदार ने सुनाई सी कि चप्पल पा के देग तैयार की चप्पल पा के देग तैयार की हम बंदा कहते हल्की सेफ्टी जी भाई साहब चप्पल तो इतने कि गोली चलन लगी इतने कि कोई बर्फ वर्गा तो फ्लोर तो है नहीं अंडर फ्लोर हीटिंग भी हैगी अजक अंडर फ्लोर हीटिंग फ्लोर भी बहुत सोनी साफ लोग साफ कर लेंगे नॉन स्लिप भी आ बंदा मैट भी रख सकता सो दिस मैनी अल्टरनेटिव

So somebody who should know better. ਜਿਹੜਾ ਆਪਣਾ ਚੱਪਲ ਪਾ ਕੇ ਕਦੀ ਦੇਖ ਨਹੀਂ ਤਿਆਰ ਕਰਨੀ ਚਾਹੀਦੀ। ਆਹ ਰਹਿਤਨਾਮਿਆਂ 'ਚ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਬੋਲਿਆ ਭਾਈ ਚੋਪਾ ਸਿੰਘ ਨੇ ਲਿਖਿਆ, ਜੋੜੇ ਚੜੇ ਲੰਗਰ ਵਿੱਚ ਜਾਏ ਸੋ ਵੀ ਤਨਖਾਈਆ, ਜੋੜੇ ਚੜੇ ਪ੍ਰਸ਼ਾਦ ਗਏ ਸੋ ਵੀ ਤਨਖਾਈਆ। ਮੈਨੂੰ ਤਾਂ ਇਹ ਲੱਗਦਾ ਵੀ ਆ ਜਿਹੜੇ ਚੱਪਲ ਵੀ ਆ, ਸਲਿੱਪਰ ਵੀ ਆ, ਜੇ ਹੋ ਸਕੇ ਤੁਹਾਨੂੰ ਨਹੀਂ ਲੋੜ ਹੈ ਤਾਂ ਉਹ ਵੀ ਮੈਨੂੰ ਲੱਗਦਾ ਜ਼ਿਆਦਾ ਸੋਹਣੇ ਅਸੀਂ ਲੱਗਦੇ। ਸੋਰੀ ਕਿਸੇ ਇਸ ਪੜ੍ਹ ਕੇ ਹੁਣ ਗੁਰੂ ਅਰਜਨ ਦੇਵ ਜੀ ਬੈਠੇ ਹੁਣ ਤਾਂ ਮੈਂ ਕਿਹਾ ਕਿ ਮੈਂ ਮਾਰਾ ਮੈਂ ਸਲਿੱਪਰ ਪਾ ਕੇ ਕਿੰਨੀ ਸੋਹਣਾ ਬੰਦਾ ਲੱਗਾ। ਹਾਂ ਕੋਈ ਹੈਲਪ ਨਹੀਂ ਸਿਰਫ, ਕੋਈ ਬੰਦਾ ਮੈਡੀਕਲ ਕੰਡੀਸ਼ਨ ਆ ਮੈਨੂੰ ਤੁਸੀਂ ਆਪ ਤੁਹਾਨੂੰ ਤੁਸੀਂ ਜਾਣਦੇ ਆ। ਸੋ ਇਹ ਚੀਜ਼ ਆ, ਚਲੋ ਅੱਗੇ ਜਾਂਦੇ ਆਪਣਾ ਟਾਈਮ ਕੁੱਕ ਹੋਣ ਵਾਲਾ ਆ। ਇੱਕ ਹੋਰ ਚੀਜ਼ ਸੀ ਜੋ ਉਹਨਾਂ ਨੇ ਕੀਤੀ ਸੀ 1984 ਦੇ ਵਿੱਚ, ਇੰਨੀ ਕੁ ਉਹਨਾਂ ਨੇ ਸ਼ਰਾਬ ਵੰਡੀ ਸੀ ਬੰਦੇ ਖੇਮਨ ਸਾਈਡ ਦਰਬਾਰ ਸਾਹਿਬ, ਜਿਸ ਜਗ੍ਹਾ ਵਿੱਚ ਸ਼ਰਾਬੀ ਐਂਟਰ ਨਹੀਂ ਕਰ ਸਕਦਾ। ਯੂ ਨੋ ਇਫ ਯੂ ਡਰੰਕ ਅਲਕੋਹਲ ਕੈਨ ਖੇਮਨ ਸਾਈਡ ਦ ਗੁਰਦੁਆਰਾ ਕੰਪਲੈਕਸ, ਉਹਨਾਂ ਨੇ ਉੱਤੇ ਅੰਦਰ ਵਰ ਕੇ ਸ਼ਰਾਬ ਪਲਾਈ ਦੇ ਗਏ। ਇੰਨਾ ਮੈਂ ਆਖਣ ਯੂ ਥਿੰਕ, ਮੈਨੂੰ ਪਤਾ 525 ਲੀਟਰ ਜ਼ਬਰਮ, ਪਤਾ ਨਹੀਂ ਮੈਂ ਤਾਂ ਸੋਚ ਨਹੀਂ ਸਕਦਾ। ਦੁੱਧ ਦੀ ਵੀ ਪੀਪੀ ਕਿੰਨੀ ਹੁੰਦੀ ਆ, ਮਿਲਕ ਬੋਟਲ ਕਿੰਨੀ ਆ, 4 ਲੀਟਰ ਹੁੰਦੀ, 2 ਲੀਟਰ। ਸੋ ਇਮੈਜਿਨ 2 ਲੀਟਰ ਮਿਲਕ ਬੋਟਲ, ਇਮੈਜਿਨ ਸਕਦਾ ਇਹਨੂੰ ਹਾਫ ਕਰਕੇ ਉਨੀਆਂ ਦੁੱਧ ਦੀ ਸ਼ਰਾਬ ਭਰ ਦਿਓ ਤਾਂ ਕਿੰਨਾ ਖੂਬ ਹੋਗਾ। ਚਲੋ ਅੱਗੇ ਅਸੀਂ ਬੇਨਤੀ ਕਰੀ ਸੀ ਸਿਰਫ ਆਪਣਾ ਚਾਕਰ ਲੱਗੇ ਚਾਕਰੀ ਬੋਲੋ ਜੀ, ਨਾਲੇ ਗਰਬਵਾਦ ਚਾਕਰ ਲੱਗਾ ਚਾਕਰੀ। ਮਹਾਰਾਜ ਕਹਿੰਦੇ ਸੇਵਾਦਾਰ, ਜਿਹੜਾ ਸੇਵਾਦਾਰ ਸੇਵਾ ਕਰ ਰਹੇ ਆ, ਠੀਕ ਆ ਜੀ, ਤਾਂ ਨਾਲ ਨਾਲ ਈਗੋ 'ਚ ਆ ਗਿਆ, ਗਰਬ ਬਿਗ ਹੈਡਡ ਹੋ ਗਿਆ, ਫੁੱਲ ਆਫ ਈਗੋ, ਤਾਂ ਵਾਦ ਆਰਗੂਮੈਂਟੇਟਿਵ ਹੋ ਰਿਹਾ, ਠੀਕ ਆ ਜੀ। ਸੇਵਾ ਵੀ ਕਰ ਰਿਹਾ ਨਾਲ ਈਗੋ ਵੀ ਆ ਗਈ ਆ, ਨਾਲ ਬੰਦਾ ਆਰਗੂਮੈਂਟ ਵੀ ਕਰ ਰਿਹਾ ਆ। ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ, ਤਾਂ ਮਹਾਰਾਜ ਕਹਿੰਦੇ ਆ ਲੋਸ ਆਫ ਟੋਕਿੰਗ ਟੋ ਦੇਖਣ ਠੋਕ ਤਾਂ ਠੋਕ, ਗੱਲਾਂ ਤਾਂ ਬਹੁਤ ਸੁਣਾ ਦਿੰਦੇ ਆ, ਪਰ ਉਹ ਵਾਹਿਗੁਰੂ ਜੀ ਨੂੰ ਹੈਪੀ ਨਹੀਂ ਕਰ ਸਕਦੇ ਜਿਨ੍ਹਾਂ ਨੇ ਉਹ ਸੇਵਾ ਕਰ ਰਹੇ ਆ। ਸੇਵਾ ਵੀ ਕਰ ਰਹੇ ਆ, ਮੈਂ ਕਿਹਾ ਆਮ ਗੋਇੰਗ ਟੂ ਡੂ ਮਾਈ ਵੇ, ਆਈ ਡੋਂਟ ਕੇਅਰ, ਤੂੰ ਕੌਣ ਹੈ ਮੈਨੂੰ ਰੋਕਣ ਵਾਲਾ। ਫਿਰ ਆਈ ਇਟਸ ਇਹ ਤਾਂ ਜੜ ਵੀ ਤੁਹਾਡੇ ਸਿੰਘ ਸਭਾ ਦੀ ਗੱਲ ਆ, ਆਪਣੇ ਵਿਰਕ ਭੈਣ ਜੀ ਨੇ ਦੱਸਦੇ ਸੀ, ਕੁਐਸਚਨ ਆਨਸਰ ਵਿੱਚ ਹੀ ਵਿਰਕ ਅੰਕਲ ਨੇ ਦੱਸੀ ਸੀ। ਇੱਕ ਭੈਣ ਜੀ ਅਤੇ ਗੁਰਦੁਆਰੇ ਤੁਹਾਡੇ ਇੱਥੇ ਆਏ ਸੀ, ਉਹਨੇ ਸਿਰ ਨਹੀਂ ਟੁੱਟਿਆ ਸੀ, ਸ਼ੀਟਨ ਖਬਰ ਹੈਡ ਉੱਪਰ ਇੱਥੇ ਤੱਕ ਆ ਗਈ ਸੀ ਭੈਣ ਜੀ, ਉਹਨਾਂ ਨੇ ਉਹਨੂੰ ਰੋਕਿਆ, ਸੈਡ ਸੋਰੀ ਭੈਣ ਜੀ ਤੁਹਾਨੂੰ ਸਿਰ ਢੱਕਣਾ ਪੈਣਾ। ਕਹਿੰਦੀ ਯੂ ਆਰ ਯੂ ਟੀਚਰ ਵੀ ਇਸ ਇਜ਼ ਯੋਰ ਗੁਰਦੁਆਰਾ, ਨਨ ਆਫ ਯੋਰ ਬਿਜ਼ਨਸ। ਥੈਂਕ ਯੂ ਭਾਈ, ਕਹਿੰਦੇ ਨਨ ਆਫ ਯੋਰ ਬਿਜ਼ਨਸ, ਮੈਂ ਨੰਗੇ ਸਿਰ ਆਊਗਾ, ਅੱਖਾਂ ਬੰਦ, ਮੈਂ ਹੈਡ ਅਨਕਵਰ। ਇੱਦਾਂ ਵੀ ਬੰਦੇ ਇੱਥੇ ਤੁਹਾਡੇ ਵੀ ਆਏ ਸੀ। ਸੋ ਉਹਦੇ ਵਿੱਚ ਬੰਦਾ ਗਿਆ ਮੱਥਾ ਟੇਕਣ, ਟੇਕ ਗਿਆ ਗੁਰੂ ਸਾਹਿਬ ਬਲੈਸਿੰਗ, ਲੱਗਦਾ ਬਲੈਸਿੰਗ ਮੈਨੂੰ ਕਿ ਵਨ ਯੂ ਸੇ ਆਈ ਡੂ ਵਾਟ ਆਈ ਵਾਂਟ, ਯੂ ਆਰ ਯੂ ਟੂ ਟੈਲ ਮੀ ਵਾਟ ਟੂ ਡੂ, ਤੇ ਬਲੈਸਿੰਗ ਨਹੀਂ ਮਿਲਦੀ। ਅੱਗੇ ਮਹਾਰਾਜ ਕਹਿੰਦੇ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਇੱਥੇ ਆਪਾਂ ਆਪ ਨੂੰ ਗਵਾਉਣਾ ਪੈਂਦਾ। ਵੀ ਹੈਵ ਟੂ ਬਿਕਮ ਹੰਬਲ, ਵੀ ਵੀ ਸਪੋਜ਼ ਟੂ ਗਿਵ ਅਪ ਆਵਰ ਥਿੰਕਿੰਗ, ਆਵਰ ਬਿਗ ਹੈਡਨੈਸ, ਇਹਦੇ ਵਿੱਚ ਸਾਨੂੰ ਉਹਦੇ 'ਚ ਰਿਸਪੈਕਟ ਮਿਲਦੀ। ਜਿਹੜਾ ਬੰਦਾ ਨੇ ਆਪਣੇ ਆਪ ਨੂੰ ਹੰਬਲ ਕਰਦਾ, ਇੱਥੇ ਗੁਰਦੁਆਰੇ ਨੂੰ ਰਿਸਪੈਕਟ ਮਿਲਦੀ ਹੈ ਗੁਰੂ ਨਾਨਕ ਦੇ ਘਰ ਦੇ ਵਿੱਚ। ਨਾਨਕ ਜਿਸਨੂੰ ਲੱਗੈ ਤਿਸ ਮਲੈ, ਲੱਗਾ ਸੋ ਪਰਵਾਨ। ਮਹਾਰਾਜ ਕਹਿੰਦੇ ਜਿਹੜਾ ਬੰਦਾ ਇਸ ਤਰ੍ਹਾਂ ਸੇਵਾ ਕਰਦਾ ਤਾਂ ਮਹਾਰਾਜ ਲੱਗਾ ਉਹ ਬੰਦਾ ਐਕਸੈਪਟ ਹੁੰਦਾ ਹੈ। ਆਓ ਜਸਟ ਰੈਪ ਅਪ ਦੈਨ, ਟਾਈਮ ਹੋ ਗਿਆ। ਸੋ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜਹਾਂਗੀਰ ਕਹਿੰਦਾ ਯੂ ਨੀਡ ਟੂ ਗਿਵ ਅਪ ਮਰਿਆਦਾ, ਮਰਿਆਦਾ ਗੁਰੂ ਦੇ ਘਰ ਦੀ ਬਦਲੋ, ਤਾਂ ਮਹਾਰਾਜ ਕਹਿੰਦੇ ਮਰਿਆਦਾ ਬਦਲ ਨਹੀਂ ਸਕਦੀ। ਤਾਂ ਹੀ ਵਾਜ ਗਿਵਨ ਦੈਨ ਆਪਸ਼ਨ, ਆਪਸ਼ਨ ਇੱਕ ਇਹ ਸੀ ਕਿ ਤੁਸੀਂ ਆਪਣਾ ਧਰਮ ਤਿਆਗੋ, ਗਿਵ ਅਪ ਯੋਰ ਰਿਲੀਜਨ, ਬਿਕਮ ਮੁਸਲਿਮ, ਤਾਂ ਯੂ ਵਿਲ ਬੀ ਫੋਰਗਿਵਨ। ਇੱਕ ਸੀ ਵੀ 2 ਲੱਖ ਰੁਪਈਆ 200,000 rupees ਫਾਈਨ ਵਿੱਚ ਯਸ ਟੂ ਫੇ, ਇੱਕ ਸੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਕੀ ਕਰਨਾ, ਚੇਂਜ ਕਰਨਾ ਹੈ, ਯੂ ਹੈਵ ਟੂ ਚੇਂਜ, ਉਹਦੇ ਵਿੱਚ ਚੇਂਜਸ ਕਰਨੀਆਂ ਟੂ ਵਟ ਹੀ ਥਿੰਕਸ ਇਜ਼ ਰਾਈਟ। ਉਹਦੇ ਵਿੱਚ ਜਹਾਂਗੀਰ ਦੀ ਵੀ ਪ੍ਰੇਜ਼ ਪਾਉਣੀ ਆ, ਉਹਦੀ ਰਿਲੀਜਨ ਨੂੰ ਵੀ ਕਹਿਣਾ ਦੱਸ ਹਿਜ਼ ਰਿਲੀਜਨ ਇਜ਼ ਦ ਬੈਸਟ ਰਿਲੀਜਨ ਐਂਡ ਸੋ ਔਨ। ਸੋ ਗੁਰੂ ਅਰਜਨ ਦੇਵ ਜੀ ਨਾ ਫਾਈਨ ਪੇ ਕੀਤਾ, ਬਿਕੋਜ਼ ਸੰਗਤ ਮਨੀ ਹੈਜ਼ ਟੂ ਬੀ ਯੂਜ਼ਡ ਫੋਰ ਦ ਗੁਰੂਜ਼ ਵਰਕ, ਸੰਗਤ ਦੇ ਕਾਰਜਾਂ ਵਾਸਤੇ, ਇਹ ਵੇਸਟ ਨਹੀਂ ਹੋ ਸਕਦਾ। ਸੈਕੰਡਲੀ ਕੈਨ ਗੁਰੂ ਗ੍ਰੰਥ ਸਾਹਿਬ ਵੀ ਚੇਂਜ, ਅੱਛਾ ਗੁਰਬਾਣੀ ਕਹਿੰਦੇ ਆ ਪੂਰੇ ਕਾ ਕੀ ਆ ਸਭ ਕਿਚ ਪੂਰਾ,
ਘਟ ਵੱਧ ਕਿਛ ਨਾਹੀ। ਸੋ ਮਹਾਰਾਜ ਕਹਿੰਦੇ ਜੋ ਪੂਰਾ ਪਰਫੈਕਟ ਐਵਰ ਪਰਫੈਕਟ ਵਨ ਮੇਕਸ ਉਹ ਪਰਫੈਕਟ ਹੈ, ਘਟ ਇਟ ਡਜ਼ ਨੀਡ ਐਨੀਥਿੰਗ ਲੈਸ, ਨਾ ਵੱਧ ਕੁਛ ਐਡ ਕਰਨ ਦੀ ਲੋੜ ਨਹੀਂ। ਅੱਛਾ, ਐਨੀਵਨ ਨੋ ਵੈਨ ਕੋਕਾ ਕੋਲਾ ਸਟਾਰਟਡ? ਕੋਕਾ ਕੋਲਾ ਕਦੋਂ ਸਟਾਰਟ ਹੋਇਆ? ਹਾਂਜੀ, ਵਿਚ ਈਅਰ? ਨਹੀਂ ਜੀ, ਉਹ ਹਾਂਜੀ 1857, ਤੁਸੀਂ ਕਹਿੰਦੇ ਪਰ ਕੋਕਾ ਕੋਲਾ ਤਾਂ ਪਰ ਗਿਆਨ ਰੱਖਦਾ। ਅੱਛਾ 1857, ਤੁਸੀਂ ਵੀ ਗੂਗਲ ਕਰ ਸਕਦੇ। ਅੱਛਾ 1857, ਠੀਕ ਹੈ ਜੀ। ਕੋਕਾ ਕੋਲਾ ਨੇ ਇੱਕ ਵਾਰੀ ਚੇਂਜ ਕੀਤਾ ਇੰਗਰੀਡੀਅੰਟ ਆਫ ਦ ਕਲਾਸਿਕ ਕੋਕਾ ਕੋਲਾ,

what's happened is a page kisne kad ditta hon cover to idda kar ditta te ohnu guru granth sahib de taur te replace kar ditta jinu assi matha tek liya note karyo darbar sahib kal tak sahib hazur sahib patna sahib any of the tak any historical gurdwara you cannot do prakash of this on the tak e manveer singh de rule ni ਮੈਨੂੰ ਇੱਕ ਸਿੰਘ ਨੇ ਵੀਡੀਓ ਫੋਟੋਗ੍ਰਾਫ ਭੇਜੀ ਆਫ ਏ ਹੈਂਡ ਰਿਟਨ ਗੁਰੂ ਗ੍ਰੰਥ ਸਾਹਿਬ ਜੀ ਆਨੰਦਪੁਰ ਸਾਹਿਬ ਭੇਜੀ ਬਾਈ ਏ ਸੈਪਰੇਟਡ ਵਰਡਸ ਪਾਤਸ਼ਾਹ ਸੈਪਰੇਟਡ ਇਹਦਾ ਤਾਂ ਉਹ ਆਨੰਦਪੁਰ ਸਾਹਿਬ ਹਜੇ ਤੱਕ ਸੁਖਾਸਨ ਦੇ ਬੈੱਡ 'ਤੇ ਆ ਤਾਂ ਉਹ ਸੇਵਾ ਦਾ ਕਹਿੰਦੇ ਸੀ ਪ੍ਰਕਾਸ਼ ਨਹੀਂ ਕਰ ਸਕਦੇ ਕਿਉਂਕਿ ਇਹ ਮਰਿਆਦਾ ਨਹੀਂ ਰਿਸਪੈਕਟ ਦੀ ਗੱਲ ਨਹੀਂ ਮੈਂ ਡਿਸਰਿਸਪੈਕਟ ਭਾਈ ਸਾਹਿਬ ਦੀ ਨਹੀਂ ਗੱਲ ਕਰਦਾ ਇਹ ਤਾਂ ਰਿਸਪੈਕਟ ਡਿਸਰਿਸਪੈਕਟ ਨਹੀਂ ਗੱਲ ਹੈਗੀ ਮਰਿਆਦਾ ਬਸ ਇੰਨੀ ਗੱਲ ਆ ਹੁਣ ਇਹ ਆ ਮੈਂ ਨਹੀਂ ਕਹਿੰਦੇ ਜਿਸ ਗੁਰਦੁਆਰੇ ਸੋਫਾ ਹੈਗਾ ਚੱਲਦੇ ਦੀਵਾਨ ਵਿੱਚ ਮੈਂ ਉੱਥੇ ਜਾ ਕੇ ਸੋਫਾ ਕੱਢਾਂ ਮੈਂ ਭਾਈ ਸਾਹਿਬ ਉਹ ਗੱਲ ਨਹੀਂ ਕਰ ਰਿਹਾ ਮੈਂ ਕਹਾਂ ਵਿੱਚ ਨਾ ਨੇ ਤੇ ਮੱਚ ਸ਼ੰਕਾ ਆਵੇ ਇਹ ਗੱਲ ਛੇੜਨ ਵਾਲੀ ਨਹੀਂ ਹਾਂ ਕਿਉਂਕਿ ਮੈਂ ਤਾਂ ਗੱਲ ਕਹੀ ਨਹੀਂ ਤਾਂ ਜੇ ਗੱਲ ਛੇੜ ਕੇ ਦੁਬਦਾ ਹੋਰ ਪੈ ਜਾ ਪੈ ਜੇ ਮੈਂ ਗੱਲ ਕੀਤੀ ਨਹੀਂ ਸਾਨੂੰ ਪਤਾ ਉਹ ਬਾਕੀ ਉਹਨੂੰ ਨਹੀਂ ਪਤਾ ਸੋ ਅਸੀਂ ਇਹ ਨਹੀਂ ਕਹਿੰਦੇ ਬਾਣੀ ਸਾਰੀ ਬਾਣੀ ਆ ਮੱਥਾ ਟੇਕੋ ਇਕੱਲਾ ਇੱਕ ਓੰਕਾਰ ਵੀ ਆ ਪਰ ਇਹ ਮਰਿਆਦਾ ਨਹੀਂ ਠੀਕ ਆ ਜੀ ਠੀਕ ਆ ਭਾਈ ਸਾਹਿਬ ਮੈਂ ਤਾਂ ਨਹੀਂ ਕਿਹਾ ਮੱਥਾ ਨਾ ਟੇਕੋ ਇੱਦਾਂ ਤਾਂ ਨਹੀਂ ਕਿਹਾ ਚੌੜ ਨਾ ਕਰੋ ਮੈਨੇ ਕਿਹਾ ਤਾਂ ਨਹੀਂ ਪਰ ਇਹ ਆ ਮਰਿਆਦਾ ਨਹੀਂ ਸੋ ਕਮ ਟੂ ਦੀ ਐਂਡ ਦੈਨ ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹੀ ਕਾਰਨਾ ਕਰਕੇ ਆਪਣੀ ਸ਼ਹੀਦੀ ਦਿੱਤੀ ਔਰ

ਯਕੀਨ ਚੇਂਜ ਹੋਣਾ ਐਂਡ ਦੈਟਸ ਹਾਊ ਆਰ ਲਾਈਫ ਚੇਂਜ ਅਸੀਂ ਆਪਣੀ ਜ਼ਿੰਦਗੀ ਨੂੰ ਬਦਲਣਾ ਨਾ ਕਿ ਸਿੱਖੀ ਨੂੰ ਬਦਲਣਾ ਅਸੀਂ ਗੁਰਦੁਆਰੇ ਦੀ ਮਰਿਆਦਾ ਨੂੰ ਨਹੀਂ ਬਦਲਣੀ ਅਸੀਂ ਆਪਣੀ ਕਿਸਮਤ ਨੂੰ ਬਦਲਣਾ ਆ ਵੀ ਹਿਟ ਚੇਂਜ ਆਰ ਡੈਸਟਨੀ ਨਾਟ ਦ ਗੁਰੂਸ ਵੇ ਇੰਨੀਆਂ ਕੁ ਬੇਨਤੀਆਂ ਪ੍ਰਵਾਹ ਨਾ ਕਰਨੀਆਂ ਖੋਲਾ ਚੁੱਕਾ ਮਾਫ ਕਰਨੀਆਂ ਸਮਾਂ ਹੋ ਗਿਆ ਲੇਟ ਚੁੱਕ ਜੀ ਸ਼ੁਰੂ ਕੀਤਾ ਸੀ ਇਸ ਕਰਕੇ ਉਸ ਹਿਸਾਬ ਨਾਲ ਮੈਂ ਫਿਨਿਸ਼ ਕੀਤਾ ਸੋ ਬਹੁਤ ਧੰਨਵਾਦ ਸਾਰੀ ਸੰਗਤ ਦਾ ਖੁੱਲਾ ਚੁੱਕਾ ਮਾਫ ਕਰਨੀ ਸੋ ਇੰਨਾ ਕੁ ਯਾਦ ਕਰੋ ਮੇਰਾ ਕੰਮ ਹੈ ਕਿ ਦੱਸਣਾ ਬਾਕੀ ਤੁਹਾਡੀ ਮਰਜ਼ੀ ਆ ਕੀ ਕਰਨਾ ਆ ਪਰ ਇੰਨਾ ਗੱਲ ਆ ਕੋਈ ਇੱਕ ਹੁੰਦਾ ਅਣਜਾਣੇ ਵਿੱਚ ਬੰਦਾ ਕੰਮ ਕਰਦਾ ਸੰਬੜੀ ਡਜ਼ਨਟ ਨੋ ਇੱਕ ਹੁੰਦਾ ਮੈਨੂੰ ਪਤਾ ਵੀ ਆ ਫਿਰ ਮੈਨੂੰ ਕੋਈ ਗੱਲ ਮੈਂ ਘਰ ਦੇ ਦੱਬੀ ਜਾਣਾ ਕੋਈ ਗੱਲ ਨਹੀਂ ਭਾਈ ਗਿਆਨੀ ਦਿੱਤ ਸਿੰਘ ਅਤੇ ਪ੍ਰੋਫੈਸਰ ਗੁਰਮੁਖ ਸੇਖਾ ਮੀਟ ਕੇ ਟਾਈਮ ਪਾਸ ਕਰ ਸਕੇ ਕੋਈ ਗੱਲ ਨਹੀਂ ਅਸੀਂ ਕੀ ਕਰ ਸਕਦੇ ਮੈਂ ਡੇਡ ਸਿੰਘ ਸੁੱਖਾ ਸਿੰਘ ਮਹਿਤਾਬ ਸਿੰਘ ਭੁਗਤ ਸਿੰਘ ਸਾਹਿਬ ਗਿਆਨੀ ਜਿਹੜੇ ਰੋਬਰਟ ਮਾਊਂਟ ਗਵਰਨਰ ਟੋਕਿਆ ਉਹ ਇੱਕ ਇੱਕ ਬੰਦੇ ਸੀ ਪਰ ਆਪਣੇ ਆਪਣੀ ਜ਼ਿੰਮੇਵਾਰੀ ਪਛਾਣੀ ਦੇ ਰੈਕਗਨਾਈਜ਼ ਰਿਸਪੋਂਸੀਬਿਲਿਟੀ ਇੰਨੀ ਕੁ ਬੇਨਤੀ ਆ ਪਿਆਰ ਨਾਲ ਅਸੀਂ ਸਾਰੇ ਕੋਸ਼ਿਸ਼ ਕਰੀਏ ਅਤੇ ਚੀਜ਼ਾਂ ਫੋਲੋ ਕਰੀਏ ਅਤੇ ਲੋਕ ਪਿਆਰ ਨਾਲ ਸਮਝਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਰਾਮ ਕਲੀ ਮਾਲਾ ਤੀਜਾ ਆਨੰਦ

ਜਾਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਉੱਚੇ ਰਹਿ। ਦੇਖ ਕੀ ਫਤਿਹ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਧਰਮ ਕਾ ਜੈ ਜੈਕਾਰ, ਖਾਲਸਾ